ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ

अंत लय छड़ाया। एक ओंकार सतगुर प्रसाद श्लोक महला पहला।

ਜੋਤ ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ, ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਨ ਹਾਰੇ। ਕੇਤੇ ਤੇਰੇ ਰਾਗ ਕਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨਾ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਵਾਰੇ। ਗਾਵਣ ਤੁਧਨੋ ਇੰਦ੍ਰ ਇੰਦਰਾਸਣ ਬੈਠੇ, ਦੇਵ ਤਿਆਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਣ ਤੁਧਨੋ ਰਤਨੋ ਪਾਏ ਤੇਰੇ, ਅੜਸਠ ਤੀਰਥ ਨਾਲੇ।

ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ,

ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਗੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਂ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ।

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਿਆ ਦੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਜਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਧਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮੈਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਅਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਨਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਵਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨੋਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੌਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੁਰਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਵੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬਿੰਦ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬਿਰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੱਖਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ਿਆ ਦਾਤਾ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਪ੍ਰਵਾਨੇ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਉਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦਾ ਰਹਿ ਰਹਿ ਸਾਹਿਬ ਦੇ ਜਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀਓ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿਨ੍ਹਾਂ ਨੇ ਹਾਲੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ, ਜ਼ਰੂਰ ਦਸਵੰਦ ਦੀ ਮਾਇਆ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। 5 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਸਟੋਕਟਨ ਗੁਰੂ ਘਰ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੋ ਰਹੇ ਨੇ, ਉਹਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਲਿਜਾ ਸਕਦੇ ਹੋ, ਹਿੱਸਾ ਲੈ ਸਕਦੇ ਹੋ। 23 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। 3 ਨਵੰਬਰ ਨੂੰ ਗੁਰਤਾ ਗੱਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਅਤੇ 3 ਨਵੰਬਰ ਨੂੰ ਜੋਤੀ ਜੋਤ ਦਿਹਾੜਾ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਭਾਵ ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਿੱਚ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ। ਉਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਦੀ ਕਥਾ ਜਪਜੀ ਸਾਹਿਬ ਦੀ ਕਥਾ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ਦਿਲ। ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ। 8:30 ਵਜੇ ਤੱਕ ਦੀਵਾਨ ਸਜਣਗੇ। ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਬੈਠ ਕੇ ਸਰਵਣ ਕਰੀਏ ਜੀਓ। ਗੁਰੂ ਕੇ ਰੰਗ ਚੱਲ ਰਹੇ ਨੇ, ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹ ਗੁਰੂ ਕੀ ਪਿਆਰੀ ਸਤਸੰਗ ਜੀ। ਹੁਣ ਟਾਈਮ ਹੋਇਆ ਲੜੀਵਾਰ ਕਥਾ ਦਾ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ਦਿਲ ਆਪ ਜੀ ਨੂੰ ਕਥਾ ਵਿਚਾਰ ਰਹੇ ਨੇ, ਹਰ ਕਰਨਗੇ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨਾ। ਫੁੱਲਾਂ ਚੁੱਕਾਂ ਦੇਖੀ ਮਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਪਾਵ ਸੁਹਾਵੇ ਜਾਂ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤਉ ਜਸ ਗਾਵੈ ਜੀਓ ਪਿਆ ਤਉ ਸਰਨੀ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ

एक संसारी एक पंडारी।

जीव हो वे फुरमान ओ विख ओना नदर

ਦੀਆਂ ਹਾਜ਼ਰੀਆਂ ਭਰਦਿਆਂ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਹਜ਼ੂਰੀ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਸ਼ਬਦ ਕੀਰਤਨ ਉਪਰੰਤ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ, ਚੱਲ ਰਹੀ ਜਪ ਬਾਣੀ ਦੀ ਵਿਚਾਰ ਦੇ ਦਰਮਿਆਨ ਇਹ ਪਾਕ ਬਚਨ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 7 ਤੇ ਦਰਜ ਹਨ। ਇਹ ਜਪ ਬਾਣੀ ਦੀ 3ਵੀਂ ਪੌੜੀ ਹੈ ਗੁਰੂ ਪਿਆਰਿਓ। ਆਓ ਕੁਝ ਸਮੇਂ ਲਈ ਸਭ ਮਿਲ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰੀਏ। ਕੋਈ ਵੀ ਇੱਕ ਮਤ ਬੁੱਧ ਦਾਵਾ ਨਹੀਂ ਕਰ ਸਕਦੀ ਕਿ ਜੋ ਸ਼ਬਦ ਦੀ ਵਿਚਾਰ ਮੈਂ ਕਰਿਆ ਇਹੀ ਸੱਤ ਹੈ। ਉਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਸੁਰਤੀ ਕਰਕੇ ਅਸੀਂ ਲੋਕ ਬਹੁਤ ਗਿਰੇ ਹੋਏ ਹਾਂ, ਸਾਡੀਆਂ ਸੁਰਤਾਂ ਇੰਨੀਆਂ ਉੱਚੀਆਂ ਨਹੀਂ ਹਨ ਜਿੰਨੀ ਪਾਕ ਤੇ ਪਵਿੱਤਰ ਔਰ ਸੱਚੀ ਸੁੱਚੀ ਸੁਰਤੀ ਨਾਲ ਇਹ ਬਾਣੀ ਸਤਿਗੁਰਾਂ ਦੇ ਕੋਲ ਨਿਰੰਕਾਰ ਪਾਸੋਂ ਆਈ ਹੈ ਔਰ ਇਹ ਟਿਕਦੀ ਵੀ ਉਸੇ ਸੁਰਤੀ ਵਿੱਚ ਹੈ ਜਿੱਥੇ ਸੱਤ ਹੈ। ਇਸ ਲਈ ਆਓ ਯਤਨ ਕਰੀਏ ਗੁਰੂ ਕੇ ਪਿਆਰਿਓ, ਕਿਉਂਕਿ ਆਪਾਂ ਯਤਨ ਹੀ ਕਰ ਸਕਦੇ ਹਾਂ। ਇੱਥੇ ਦਾਵਾ ਕੋਈ ਨਹੀਂ ਹੈ, ਫਿਰ ਗੁਰਬਾਣੀ ਦਾ ਕਥਨ ਜੋ ਬੰਦਾ ਦਾਵਾ ਕਰੇ ਵਿਚਾਰ ਕਰਕੇ ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਦਾ ਪਾਠ ਕਰਕੇ ਦਾਵੇ ਨਾਲ ਸ਼ਾਂਤੀ ਨਹੀਂ ਮਿਲਦੀ। ਦਾਵਾ ਕਰਕੇ ਹਮੇਸ਼ਾ ਜਲਣ ਹੀ ਪ੍ਰਾਪਤ ਹੁੰਦੀ ਹੈ। ਗੁਰਵਾਕ ਹੈ, ਦਾਵੇ ਦਾਜਣ ਹੋਤ ਹੈ, ਦਾਜਣ ਦਾ ਅਰਥ ਹੈ ਜਲਨ, ਸੜਾਂਦ। ਦਾਵਾ ਨਹੀਂ ਕਰਨਾ ਚਾਹੀਦਾ, ਯਤਨ ਕਰੀਏ, ਉਦਮ ਕਰੀਏ, ਪਰਿਸ਼ਰਮ ਕਰੀਏ ਕਿ ਸਤਿਗੁਰੂ ਗੁਰੂ ਬਾਬੇ ਨੇ ਇਸ ਪੌੜੀ ਅੰਦਰ ਅਸਾਂ ਜੀਵਾਂ ਲਈ ਕੀ ਉਪਦੇਸ਼ ਕੀਤਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਮਾਈ ਤੋਂ ਇੱਥੇ ਮੁਰਾਦ ਹੈ ਮਾਇਆ, ਜੁਗਤ ਨਾਲ ਉਹ ਵਿਆਈ ਪ੍ਰਸੂਤ ਹੋਈ ਤੇ ਜੁਗਤੀ ਦੀ ਸ਼ਾਦੀ ਨਾਲ ਗੁਰੂ ਬਾਬਾ ਬਚਨ ਕਰੇ ਨੇ ਕਿ ਉਹਦੇ ਘਰ 3 ਬੇਟੇ ਪੈਦਾ ਹੋਏ। ਸਰਲ ਲਫਜ਼ ਮੈਂ ਇਸਤੇਮਾਲ ਕਰਾਂ, ਪਰਵਾਨ ਪ੍ਰਤੱਖ, 3 ਚੇਲੇ, 3 ਬੇਟੇ। ਸਮਾਜ ਵਿੱਚ ਇਹ ਆਖਾਨ ਇਉਂ ਬਣਿਆ ਹੋਇਆ ਹੈ ਕਿ ਉਹ 3 ਬੇਟੇ ਕਿਹੜੇ ਹਨ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਹਿਲਾ ਹੈ ਸੰਸਾਰੀ ਘਰਬਾਰੀ, ਭਾਵ ਜੀਵਾਂ ਦਾ ਜਨਮ ਦੇਣ ਵਾਲਾ ਬ੍ਰਹਮਾ। ਜਿਹਦੀ ਡਿਊਟੀ
ਉਥਾਨ ਕਾ ਮਿਲਦੀ ਹੈ ਬ੍ਰਹਮ ਵੱਲੋਂ ਲਾਈ ਗਈ ਕਿ ਤੂੰ ਜੀਵਾਂ ਨੂੰ ਪੈਦਾ ਕਰ। ਪਰ ਹੇ ਗੁਰੂ ਕੇ ਪਿਆਰਿਓ, ਜਦੋਂ ਅਸੀਂ ਹੋਰ ਬਾਣੀ ਦਾ ਫਲਸਫਾ ਪੜ੍ਹਦੇ ਸੁਣਦੇ ਵਿਚਾਰਦੇ ਹਾਂ, ਫਿਰ ਸੋਚਣ ਲਈ ਮਜਬੂਰ ਹੋਣਾ ਪੈਂਦਾ ਭਈ ਇੱਥੇ ਜਿਹੜਾ ਰਹੱਸ ਗੁਰੂ ਨਾਨਕ ਸਾਹਿਬ ਬਿਆਨ ਕਰ ਰਹੇ ਨੇ ਉਹ ਸਾਡੇ ਸਮਝ ਵਿੱਚ ਆ ਨਹੀਂ ਰਿਹਾ। ਗੁਰ ਕਲਗੀਧਰ ਪਿਤਾ ਬੜੇ ਸਰਲ ਚੌਪਈ ਅੰਦਰ ਬਚਨ ਕਰਦੇ ਨੇ, ਚੌਪਈ ਸਾਹਿਬ ਵਿੱਚ, ਕਾਲ ਪਾਏ ਬ੍ਰਹਮਾ ਬਪ ਧਰਾ। ਗੁਰੂ ਕੇ ਪਿਆਰਿਓ, ਬਪ ਦਾ ਅਖਰੀ ਅਰਥ ਹੁੰਦਾ ਸਰੀਰ। ਸਮਾਂ ਪਾ ਕੇ ਕਲਗੀਧਰ ਪਿਤਾ ਗੁਰੂਦੇਵ ਫੁਰਮਾਨ ਕਰਦੇ, ਪਤਾ ਨਹੀਂ ਬ੍ਰਹਮਾ ਨੇ ਕਿੰਨੀ ਵਾਰੀ ਸਰੀਰ ਧਾਰਨ ਕੀਤਾ। ਇੱਕ ਦੋ ਵਾਰੀ ਨਹੀਂ, ਦੂਜੀ ਬੇਨਤੀ ਕਰਾਂ, ਫਿਰ ਬ੍ਰਹਮਾ ਵੀ ਇੱਕ ਨਹੀਂ, ਪਤਾ ਨਹੀਂ ਕਿੰਨੇ ਬ੍ਰਹਮੇ, ਉਹਨਾਂ ਦੀ ਗਿਣਤੀ ਵੀ ਬੇਅੰਤ ਹੈ। ਸਮਾਂ ਪਾ ਕੇ ਸਰੀਰ, ਜਿਵੇਂ ਆ ਸਾਡੇ ਮਨੁੱਖਾਂ ਦੇ ਸਰੀਰ ਨੇ, ਇਹਦਾ ਸਰੀਰ ਉਹਨੇ ਧਾਰਨ ਕੀਤਾ। ਫਿਰ ਪੰਕਤੀ ਸਰਵਨ ਕਰੋ, ਕਾਲ ਪਾਏ, ਕਾਲ ਸਮੇਂ ਜੀ ਇੱਥੇ, ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਅਵਤਾਰਾ ਲਫ਼ਜ਼ ਵੀ ਜਦੋਂ ਵਿਚਾਰੀਏ, ਘੋਖੀਏ, ਤੇ ਇਹਦਾ ਵੀ ਅਰਥ ਹੈ ਜਨਮ ਲੈਣਾ। ਇੱਕ ਵਾਕ ਬਾਣੀ ਦਾ ਮਨੁੱਖ ਨੂੰ ਉਪਦੇਸ਼ ਕੀਤਾ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂੰ ਲੀਨਾ। ਸਾਡਾ ਸਭਨਾ ਦਾ ਅਵਤਾਰ ਹੋਇਆ, ਭਾਵ ਜਨਮ ਹੋਇਆ। ਅਵਤਾਰ ਦਾ ਅਰਥ ਹੈ ਜਨਮ, ਬਪ ਦਾ ਅਰਥ ਹੈ ਸਰੀਰ। ਹੁਣ ਸਰੀਰ ਦੋਨਾਂ ਹੀ, ਅਜੇ ਤੀਜੇ ਦੀ ਵਿਚਾਰ ਬਾਕੀ ਹੈ, ਤੀਜੇ ਬੇਟੇ ਦੀ, ਮਾਇਆ ਦਾ ਪੁੱਤਰ। ਬ੍ਰਹਮਾ ਨੇ ਵੀ ਸਰੀਰ ਲੈ ਕੇ ਅਨੇਕਾਂ ਵਾਰੀ ਇਸ ਦੁਨੀਆਂ ਤੇ ਆਉਣਾ ਕੀਤਾ। ਸ਼ਿਵਜੀ ਵੀ ਕਈ ਵਾਰੀ ਸਮਾਂ ਪਾ ਕੇ ਉਹਨਾਂ ਨੇ ਅਵਤਾਰ ਲਿਆ। ਕਾਲ ਪਾਏ ਫਿਰ ਵਿਸ਼ਨ ਪ੍ਰਕਾਸ਼ਾ, ਵਿਸ਼ਨੂੰ ਦਾ ਵੀ ਸਮਾਂ ਪਾ ਕੇ ਕਈ ਵਾਰੀ ਪ੍ਰਕਾਸ਼ ਹੋਇਆ। ਇਹ ਤਿੰਨੇ ਲਕਬ ਜਿਹੜੇ ਨੇ, ਤਿੰਨਾਂ ਦੇ ਲਈ ਅਲੱਗ ਅਲੱਗ ਵਰਤੇ ਨੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ। ਹੁਣ ਥੋੜਾ ਹੀ ਫਲਸਫਾ, ਜਿੰਨਾ ਚਿਰ ਅਸੀਂ ਵਾਚਦੇ ਨਹੀਂ ਉਹਨਾਂ ਚਿਰ ਇਹ ਅਗੰਮੀ ਗਹਿਰੇ ਤਲ ਵਾਲੇ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਮਝਣੇ ਤੇ ਸਮਝਾਉਣੇ ਬਹੁਤ ਹੀ ਔਖੇ ਨੇ, ਬਹੁਤ ਕਠਿਨ ਨੇ, ਕਿਉਂਕਿ ਜ਼ਿੰਮੇਵਾਰੀ ਜੋ ਸਮਾਜ ਸੰਸਾਰ ਵਿੱਚ ਉਥਾਨਕਾ ਬਣੀ ਉਹ ਇਹ ਹੈ ਕਿ ਇੱਕ ਸੰਸਾਰੀ ਸ਼ਮਾ ਕਰਨਾ, ਜਿਵੇਂ ਜਿਵੇਂ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਵਿੱਚ ਤੇ ਵਿਚਾਰ ਇਹ ਆਉਂਦੇ ਨੇ, ਜਾਂ ਤਿਸ ਭਾਣਾ ਤਾਂ ਜੰਮਿਆ, ਜੀਵ ਉਦੋਂ ਜਨਮ ਲੈਂਦਾ ਜਦੋਂ ਕਰਤਾਰ ਨੂੰ, ਕਰਤੇ ਨੂੰ, ਨਿਰੰਕਾਰ ਨੂੰ, ਅਕਾਲ ਪੁਰਖ ਨੂੰ, ਪਾਰ ਬ੍ਰਹਮ ਪਰਮੇਸ਼ਰ ਨੂੰ ਪਾਵੇ। ਦੂਜੀ ਬੇਨਤੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਇੱਥੋਂ ਤੱਕ ਇਹ ਫਲਸਫਾ ਬਿਆਨ ਕਰਦੇ ਨੇ,
कि सारी दुनिया एक भ्रम विच जीव रही है। मैं पिछे भी एक दिन जिक्र करन लगा सी, पर अज ए विचार बहुत ढुकदी है, करनी जरूरी है। धन गुरु अमरदास सचे पातशाह सेवा दे पहुंच ए बचन कर दे के मनुखता इंसानियत विच सब तो वड्डा भुलेखा परम। हर प्राणी गालबन यही कहंदा कि मेरा जीवन, मेरी जिंदगी मेरे माता पिता दी देन है। पर सतगुरु गुरु अमरदास महाराज ते कपाट ही खोल दे। सतगुरु समझांदे नहीं मनुख, नहीं पुत्र मित्र, ये तेरी सोच स्वच्छ नहीं है, दूर अंदेशी वाली नहीं है। माता पिता दे संजोग नल केवल गुफा एक तैयार हुंदी है मां दे उदर विच। असल जीवन निरंकार बख्शद है, परमेश्वर बख्शद है। किवें? गुरवाक हर, जिदा अर्थ सरल करिए रब, जे एदा हरी अर्थ करी जावांगे ते गुरु के प्यारियो फिर टपला लगेगा। क्यों? क्योंकि कुछ देवतियां दे नावां नाल ए भी नाम जुड़े है, हर जी हरी। इत्थे हर लफज परमात्मा लई है जो गुरु अमरदास महाराज वर्त दे। जियो गुफा अंदर रख के, जियो दा अर्थ है जी जिंद जान। वो जिहड़ी गुफा तैयार होई उहदे विच सब तो पहला परमेश्वर ने जिंद टिकाई। इत्थों सिद्ध होंदा कि जिंद मां ने नहीं टिकाई। गुफा रूपी शरीर दे विच जिंद निरंकार ने रखी है, ये नहीं भूलना। परमेश्वर ने रखी है, ते जे मां या पिता उस जिंद नूं टिकाउंदा है, ते अज भी अनंत मावां ऐसियां ने जिन्हां दे उदर तों बच्चा जन्म ते लैंदा पर उहदे शरीर रूपी गुफा विच जान जिंद नहीं। इसलिए कबूल करिए कि जिंद टिकाउण ते पाउण वाला अकाल पुरख निरंकार है। दूजी दात उन्हें दो दातां दित्तियां ने तां ये जीवन बनिया मुकम्मल। जो दुनिया दी कोई मां ते बाप दोने दातां नहीं जीव मनुख नूं दे सकदा, ना जिंद ते ना प्राण। हर जियो गुफा अंदर रख के वाजा पवन वजाया है, वाजा ही वज रहा है ना। असि साह अंदर ले जाने फिर इस दम बाहर आंदा, ते दम दा जेड़ा दमामा है ना आ वज रहा है, ये भी उस अकाल पुरख ने वजाया। ए दमा दा परवाह, सुवासा दा परवाह चलाउन वाला भी निरंकार है। मैं नाल इनू ए बड़ा लंबा फलसफा है जी, मैनू तुहाडे चरणा च बेनती मेरी, नाल नाल मैं ए थोड़ा कवर करी जावा। ए होर सच्चाई विच एदा इनू बदलिया जा सकदा है, ध्यान मार के देखो। जदों प्राणी नूं असी कहने आ मर गया, कालवास हो गया, चला गया, संसार छड़ गया,
ਕਈ ਲਫ਼ਜ਼ ਵਰਤਦੇ ਆ, ਜਦੋਂ ਪ੍ਰਾਣ ਅਸਵਾਸਾਂ ਦੀ ਹਰਕਤ ਬੰਦ ਹੋ ਜਾਏ ਤੇ ਜਿੰਦ ਜਾਣ ਨਾ ਰਹੇ ਸਰੀਰ ਵਿੱਚ, ਪੜ੍ਹਿਆ ਲਿਖਿਆ ਡਾਕਟਰ ਵੀ ਕਹਿੰਦਾ ਇਹਦੀ ਮੌਤ ਹੋ ਗਈ। ਹੁਣ ਯਾਦ ਰੱਖਣਾ, ਪਰਮਾਤਮਾ ਨੇ ਜਦੋਂ ਇਹ ਜਾਨ ਤੇ ਪ੍ਰਾਣ ਦਿੱਤੇ ਸਨ, ਉਹਨੇ ਸਮਾਂ ਨਿਯਤ ਕੀਤਾ ਸੀ ਭਈ ਇਹ ਦੋਨੇ ਦਾਤਾਂ ਤੈਨੂੰ ਮੈਂ ਇੰਨੇ ਵਕਤ ਲਈ ਦੇ ਰਿਹਾ। ਹੁਣ ਬੰਦਾ ਕਹੇਗਾ ਇਹਦਾ ਕੋਈ ਸਬੂਤ, ਇਹਦਾ ਕੋਈ ਪ੍ਰਮਾਣ, ਤਾਂ ਦੋ ਪ੍ਰਮਾਣ ਲੈਣੇ ਹੋਣਗੇ। ਪਰਮਾਤਮਾ ਨੇ ਜੋਤ ਤੇ ਪ੍ਰਾਣ ਰੱਖ ਕੇ ਨਾ ਜਿੰਦ ਤੇ ਪ੍ਰਾਣ, ਹੁਣ ਗੁਰਵਾਕ ਹੈ ਮਾਲਕ ਦੇ ਹੱਥ ਵਿੱਚ ਕਲਮ ਪਕੜੀ ਹੋਈ ਹੈ, ਜਿਹਦੇ ਤੱਕ ਪਹੁੰਚ ਨਹੀਂ ਹੈ ਮਨੁੱਖ ਦੀ, ਉਹ ਅਗੰਮ ਹੈ, ਅਪਹੁੰਚ ਹੈ। ਹੱਥ ਕਲਮ ਕਿਹਦੇ ਹੱਥ ਵਿੱਚ ਹੈ ਜੀ? ਆਗਮ, ਆਗਮ ਭਾਵ ਅਪਹੁੰਚ ਪਰਮਾਤਮਾ ਦੇ ਹੱਥ ਵਿੱਚ ਪਕੜੀ ਹੋਈ ਹੈ। ਉਹ ਕਲਮ ਨਾਲ ਲਿਖਦਾ ਕੀ ਹੈ ਤੇ ਕਿੱਥੇ ਲਿਖਦਾ ਸਭ ਗੁਰਬਾਣੀ ਦੱਸ ਰਹੀ ਹੈ। ਹੱਥ ਕਲਮ ਆਗਮ ਮਸਤਕ ਲੇਖਾਵਤੀ, ਆਉਣ ਸਮੇਂ ਜਿੰਦ ਤੇ ਪ੍ਰਾਣ ਦੇ ਕੇ ਪਰਮਾਤਮਾ ਆਪਣੇ ਹੱਥ ਵਿੱਚ ਫੜੀ ਹੋਈ ਕਲਮ ਨਾਲ ਆਉਣ ਵਾਲੇ ਜੀਵ ਦੇ ਮੱਥੇ ਦੇ ਵਿੱਚ ਲਿਖਦਾ। ਕੀ ਲਿਖਦਾ? ਭਾਗ, ਕਿਸਮਤ। ਪਰ ਅਸਲ ਵਿੱਚ ਪਰਮਾਤਮਾ ਉਹ ਸਮਾਂ ਲਿਖਦਾ, ਸਮਾਂ ਜਿਹਨੂੰ ਕੋਈ ਮਿਟਾ ਨਹੀਂ ਸਕਦਾ, ਜਿਹਨੂੰ ਕੋਈ ਬਦਲ ਨਹੀਂ ਸਕਦਾ। ਨਾਨਕ ਲੇਲਾਰ ਲਿਖਿਆ ਸੋਏ, ਲੇਲਾਰ ਵੀ ਮੱਥੇ ਨੂੰ ਕਹਿੰਦੇ ਨੇ, ਮੇਟ ਨਾ ਸਕੈ ਕੋਈ, ਹਾਂ ਕਲਾ ਧਰੈ ਹਿਰੈ ਸੂਈ। ਉਹ ਆਪਣੀ ਸ਼ਕਤੀ ਇਸਤੇਮਾਲ ਕਰੇ ਤੇ ਭਾਗ, ਕਿਸਮਤ, ਪ੍ਰਾਣ, ਜਿੰਦ ਇਹ ਸਭ ਕੁਝ ਵਿੱਚ ਵਾਧਾ ਵੀ ਕਰ ਸਕਦਾ ਤੇ ਘਾਟਾ ਵੀ ਕਰ ਸਕਦਾ। ਜਿਹਨੇ ਜਿੰਦ ਦਿੱਤੀ ਹੈ, ਪਰ ਬੰਦੇ ਦੇ ਕੁਝ ਕੀਤਿਆਂ ਨਾ ਤੇ ਦਮਾਂ ਦੀ ਗਿਣਤੀ ਘਟਦੀ, ਨਾ ਸਮਾਂ ਹੀ ਘਟਦਾ ਨਾ ਵੱਧਦਾ। ਤਿਲ ਨਹੀਂ ਵਧੇ ਘਟੇ ਨਾ ਘਟਾਏ, ਇਹ ਤਾਂ ਹੱਸ ਵਿੱਚ ਹੈ ਨਾ, ਸੋਈ ਹੋਏ ਜੇ ਕਰਤੇ ਭਾਵ ਹੈ। ਇਹ ਵਾਧ ਘੱਟ ਹੁੰਦੀ ਹੈ, ਪਰ ਜਦੋਂ ਉਹਨੂੰ ਚੰਗਾ ਲੱਗੇ ਉਹ ਕਰਦਾ, ਉਹੀ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ, ਕੋਈ ਵੀ ਨਹੀਂ, ਇੱਕ ਪਰਮੇਸ਼ਰ। ਨਾਨਕ ਲੇਲਾਰ ਲਿਖਿਆ ਸੋਏ, ਮੇਟ ਨਾ ਸਕੈ ਕੋਏ, ਕਲਾ ਧਰੈ ਹਿਰੈ ਸੂਈ ਏਕ। ਗੁਰੂ ਨਾਨਕ ਸਾਹਿਬ ਕਹਿ ਰਹੇ ਇੱਕ ਤੂੰ ਹੀ ਹੋਈ ਇਹ ਕੰਮ ਕਰਨ ਵਾਲਾ। ਹੁਣ ਅੱਜ ਗੁਰੂ ਨਾਨਕ ਸਾਹਿਬ ਦੀ ਰਸਨਾ ਦੱਸ ਰਹੀ ਹੈ ਸਾਨੂੰ, ਅਸੀਂ ਸਮਝਣ ਦਾ ਯਤਨ ਕਰ ਲਈਏ ਕਿ ਇੱਕ ਮਾਇਆ। ਹੁਣ ਇਹ ਮਾਇਆ ਬਾਰੇ ਵੀ ਮੈਂ ਥੋੜੀ ਬੇਨਤੀ ਕਰ ਰਿਹਾ। ਇਹਨੂੰ ਗੁਰੂ ਦੇ ਪਿਆਰਿਓ ਪਰਮਾਤਮਾ ਨੇ ਬਣਾਇਆ, ਪਰਮਾਤਮਾ ਨੇ ਪੈਦਾ ਕੀਤਾ। ਕਿਹਨੂੰ? ਮਾਇਆ ਨੂੰ। ਤੇ ਗੁਰਬਾਣੀ ਦਾ ਗੁਰਵਾਕ ਹੈ ਐਸੀ ਇਸਤਰੀ ਇੱਕ ਰਾਮ ਉਪਾਈ। ਰਾਮ ਲਫ਼ਜ਼ ਨਿਰੰਕਾਰ ਲਈ, ਪਰਵਰਦਗਾਰ ਲਈ, ਪਾਰ ਬ੍ਰਹਮ ਪਰਮੇਸ਼ਰ ਲਈ ਹੈ। ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੇ ਮਾਇਆ ਰੂਪੀ ਇੱਕ ਐਸੀ ਇਸਤਰੀ ਪੈਦਾ ਕੀਤੀ, ਉਪਾਈ ਬਣਾਈ, ਪੈਦਾ ਕੀਤੀ। ਅਗਲਾ ਵਚਨ ਹੈ ਉਹਨ ਸਭ ਜੱਗ ਖਾਇਆ।
जेड़ी एक इस्त्री रब ने माया पैदा की उन्हें सारे जगत नू खा लिया। एक गुरु अमरदास सच्चे पातशाह दे चरणा विच भी सिखा ने बेनती की थी, सच्चे पातशाह ये माया नागनी सबना नू खा जांदी है, कोई बचिया भी है इहदे प्रभाव तो? सतगुरां ने बचन किया सी, हां बचे ने, बहुत बचे ने। फिर सतगुरां जिक्र किया किन्हां नू खादा ते बचे कौन? मन मुख खादे दाता मनमुखा नू ते खा गई, मन दे मुरीद ने जिहड़े। मनमुख दा अर्थ है जी मन पाउंदा खाण वाला, मन पाउंदे कपड़े पाउण वाला ते मन पाउंदे ही कर्म करन वाला। मन दा मुरीद बंदा, मन पिछे लगन वाला। जिन्ने मनमुख सारियां नू गुरु अमरदास महाराज बचन करे खा गई, मनमुख खादे गुरमुख ओ उबरे जड़े गुरु दी शरण पै गए, जड़े गुरु नाल जुड़ गए ओ इहदे प्रभाव तो बच गए। नहीं तो सारा संसार ही एदे जड़े तीन गुने उना विच ही वरत रहा, रजो तमो सतो। इस सारी भूमिका बननी इसलिए पई है कि जो नरोल सच्चाई है गुरमत दी वो असी जान सकिए। तो गुरु के प्यारे हो, गुरु देव ने जो बचन कीते ए दुनिया दी एक बोल कह लो, दुनिया दे विच एक चली हुई प्रचलित विचार सी। हुण आओ गुरु साहब की कहना चाहुंदे ने, कह रहे ने पौड़ी अंदर के एक संसारी। अजे वो कहावत संसार विच जड़ी प्रसिद्ध सी उही अर्थ करिए, संसार नू पैदा करन वाला। वैसे गुरबाणी कह रही है कि जम्मण मरना हुक्म है, जमना भी ते मरना भी, ये दोनों ही हुक्म विच ने। हुक्म किदा है? ਆਪਾਂ ਹੁਣੇ ਕਹਿ ਸਕਦੇ ਹਾਂ ਹੁਕਮ ਬ੍ਰਹਮਾ ਦਾ ਹੋਵੇ ਤੇ ਜਨਮ ਹੁੰਦਾ ਤੇ ਸ਼ਿਵ ਦਾ ਹੁਕਮ ਹੋਵੇ ਤੇ ਮੌਤ ਹੁੰਦੀ, ਕਿਵੇਂ ਕਹਾਂਗੇ? ਇਹ ਤੇ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ, ਜਦੋਂ ਰੱਬ ਦਾ ਹੁਕਮ ਹੁੰਦਾ ਜਾਂ ਤਿਸ ਭਾਣਾ ਤਾਂ ਜਨਮ ਹੋਇਆ। ਹੁਣ ਕਿਵੇਂ ਗੁਰੂ ਦਾ ਸਿੱਖ ਜਿਹੜਾ ਗੁਰੂ ਸ਼ਬਦ ਨਾਲ ਜੁੜਿਆ ਉਹ ਕਿਵੇਂ ਕਹੇ ਕਿ ਬ੍ਰਹਮਾ ਨੇ ਹੁਕਮ ਕੀਤਾ ਤਾਂ ਜਨਮ ਹੋਇਆ? ਬਾਣੀ ਸਹਿਮਤ ਨਹੀਂ ਹੈ। ਕਾਲ ਪਾਏ ਖੁਦ ਬ੍ਰਹਮਾ ਕਈ ਵਾਰੀ ਜਨਮ ਲੈ ਕੇ ਆਇਆ, ਤੋ ਗੁਰੂ ਕੇ ਪਿਆਰੇ ਹੋਏ, ਬ੍ਰਹਮਾ ਦੇ ਹੁਕਮ ਨਾਲ ਜਨਮ ਨਹੀਂ ਮਿਲਿਆ। ਇੱਕ ਗੱਲ ਆਪਣੇ ਦਿਮਾਗ ਅੰਦਰ ਬਿਠਾ ਲਈਏ। ਦੂਜੀ ਗੱਲ ਇਹ ਵੀ ਭਰਮ ਕੱਢ ਦਈਏ, ਹੁਣ ਇਹ ਭਰਮ ਕੱਢਣ ਤੇ ਅਸੀਂ ਮਾਤਾ ਪਿਤਾ ਦਾ ਸਤਿਕਾਰ ਹੀ ਨਹੀਂ ਕਰਨਾ, ਇਹ ਵੀ ਬਹੁਤ ਗਲਤ ਸੋਚ ਹੋ ਜਾਏਗੀ। ਇਹ ਜੀਵਨ ਦੇਣ ਦੇ ਵਿੱਚ ਮਾਂ ਬਾਪ ਨੇ ਵੀ ਬਹੁਤ ਵੱਡੀ ਸਹਾਇਤਾ ਕੀਤੀ ਹੈ। ਮਾਂ ਨੇ ਜਨਮ ਵੀ ਦਿੱਤਾ, ਪਾਲਣ ਪੋਸ਼ਣ ਵੀ ਕੀਤਾ। ਤਾਂ ਹੀ ਉਹ ਦਾਨੇ ਲੋਕਾਂ ਨੇ ਇੱਕ ਕਹਾਵਤ ਬਣਾਈ ਹੈ ਨਾ, ਇਹ ਕਹਾਵਤ ਹੈ ਜੀ, ਮਾਂ ਦਾ ਰਿਣ ਕਦੇ ਕੋਈ ਨਹੀਂ ਉਤਾਰ ਸਕਦਾ। ਸੁਣਦੇ ਆ? ਪਰ ਦੁਨੀਆਂ ਦਾ ਕੋਈ ਵੀ ਐਸਾ ਕਰਜ਼ਾ ਨਹੀਂ ਜੋ ਮਨੁੱਖ ਤੇ ਹੋਵੇ ਤੇ ਉਤਾਰ ਨਾ ਸਕੇ। ਕੋਈ ਐਸਾ ਕਰਜ਼ਾ ਨਹੀਂ ਹੈ ਜਿਹੜਾ ਉਤਰਦਾ ਨਹੀਂ ਹੈ। ਉਤਰਦਾ ਪਰ ਅਸੀਂ ਕੁਝ ਕਰਜ਼ੇ ਉਤਾਰਦੇ ਹੀ ਨਹੀਂ ਆ। ਹੁਣ ਜਿੰਨਾ ਚਿਰ ਬੈਂਕ ਤੋਂ ਲਿਆ ਕਰਜ਼ਾ ਕਿਸ਼ਤ ਨਹੀਂ ਦਿੰਦੇ,
ਉਹਨਾਂ ਚਿਰ ਉਤਰੇਗਾ ਕਿਵੇਂ ਜੀ? ਉਤਰੇਗਾ ਤੇ ਉਦੋਂ ਹੀ ਜਦੋਂ ਅਸੀਂ ਉਤਾਰਾਂਗੇ। ਮਸਲਨ ਮਾਂ ਦਾ ਕਰਜ਼ ਹੈ ਤੇ ਮਾਂ ਦਾ ਕਰਜ਼ ਕਿਵੇਂ ਉਤਾਰਿਆ ਜਾ ਸਕਦਾ? ਉਤਾਰਨ ਦਾ ਅਸੀਂ ਯਤਨ ਹੀ ਨਹੀਂ ਕੀਤਾ। ਮਾਂ ਸੇਜਾਸਣੀ ਹੋ ਜਾਵੇ, ਮੰਜੇ ਤੇ ਪੈ ਜਾਵੇ, ਤੇ ਜਿਵੇਂ ਉਹਨੇ ਸਾਡੀ ਬਚਪਨ ਵਿੱਚ ਸੇਵਾ ਕੀਤੀ ਹੈ ਤੇ ਨਫ਼ਰਤ ਨਹੀਂ ਕੀਤੀ ਸਾਡੇ ਮਲ ਤੇ ਮੂਤਰ ਤੋਂ। ਜੇ ਕਿਤੇ ਮੌਕਾ ਮਿਲ ਜਾਏ ਨਾ, ਮਾਂ ਮੰਜੇ ਤੇ ਪੈ ਜੇ ਤੇ ਉਦਾਂ ਹੀ ਸੇਵਾ ਬਿਨਾਂ ਨਫ਼ਰਤ ਦੇ ਕਰੋ ਤੇ ਉਹ ਕਰਜ਼ ਉਤਰ ਜਾਂਦਾ। ਅਸੀਂ ਉਤਾਰਦੇ ਹੀ ਨਹੀਂ। ਅਸੀਂ ਤੇ ਉਸ ਅਵਸਥਾ ਵਿੱਚ ਕਹਿੰਦੇ ਹਾਂ ਦੂਜਾ ਭਾਈ ਲੈ ਜੇ, ਭੈਣ ਲੈ ਜੇ ਇਹਨੂੰ ਤੇ ਚੰਗਾ। ਅਸੀਂ ਤੇ ਉਤਾਰਿਆ ਹੀ ਨਹੀਂ। ਉਤਾਰਾਂਗੇ ਤੇ ਗੁਰੂ ਕੇ ਪਿਆਰੇ ਉਤਰੇਗਾ ਨਾ। ਹੁਣ ਜੇ ਮਾਂ ਨੂੰ ਜ਼ਰੂਰਤ ਹੈ ਤੇ ਮਾਂ ਦੀ ਸੇਵਾ ਕਰੀਏ, ਬਾਪੂ ਦੀ ਸੇਵਾ ਕਰੀਏ। ਬਾਪੂ ਦੀ ਜੇਬ ਤੇ ਇਹੋ ਜਿਹੀ ਹੈ ਕਿ ਸਾਰੀ ਜ਼ਿੰਦਗੀ ਲਈ ਜਾਓ। ਬਾਪੂ ਕਦੇ ਨਹੀਂ ਕਹਿੰਦਾ ਕਿ ਤੇਰੇ ਸਿਰ ਮੇਰਾ ਕਰਜ਼ਾ ਹੈ। ਦੂਜੀ ਬੇਨਤੀ, ਬਾਪੂ ਦੀ ਜੇਬ ਵਿੱਚੋਂ ਜਿੰਨਾ ਅੱਜ ਤੱਕ ਖਾਧਾ ਖਰਚਿਆ, ਉਹ ਕਰਜ਼ਾ ਵੀ ਲਾਉਣ ਦੀ ਲੋੜ ਨਹੀਂ। ਪਰ ਕਰਜ਼ਾ ਕਰਜ਼ਾ ਹੀ ਹੈ। ਜੇ ਅੱਜ ਹੁਣ ਬਾਪੂ ਨੂੰ ਲੋੜ ਹੈ, ਗਰਜ਼ ਹੈ ਬਾਪੂ ਦੀ, ਤੇ ਉਹਦੀ ਸੇਵਾ ਕਰੀਏ, ਉਹਦੀ ਸੰਭਾਲ ਕਰੀਏ, ਜਿਵੇਂ ਉਹਨੇ ਜ਼ਿੰਦਗੀ ਵਿੱਚ ਸਾਨੂੰ ਪਾਲਿਆ, ਪੋਸਿਆ, ਪੜ੍ਹਾਇਆ, ਸਮਾਜ ਵਿੱਚ ਚੱਲਣਾ, ਤੁਰਨਾ, ਫਿਰਨਾ, ਬੈਠਣਾ, ਉੱਠਣਾ ਸਿਖਾਇਆ। ਸਾਡੀ ਸਮਾਜ ਵਿੱਚ ਜਿਉਣ ਦਾ ਸਲੀਕਾ ਤੇ ਢੰਗ ਸਾਨੂੰ ਦਿੱਤਾ। ਹੁਣ ਬਾਪੂ ਸੇਜਾਸਣੀ ਹੋ ਗਿਆ, ਮਾਤਾ ਪਿਤਾ ਦੀ ਸੇਵਾ ਕਰੀ, ਕਰਜ਼ਾ ਲੈ ਜੇ। ਇੱਦਾਂ ਹੀ ਕੁਝ ਸਮਾਜ ਦੇ ਵਿੱਚ ਅਸੀਂ ਪਾਪਾਂ ਦਾ ਰਿਣ ਕਰਜ਼ ਵੀ ਚੱਕਿਆ ਹੋਇਆ, ਲੈ ਜਾਂਦਾ ਤੇ ਪਾਪਾਂ ਦਾ ਕਰਜ਼ ਕਿਵੇਂ ਲਏਗਾ? ਇਹ ਹੁਣ ਗੁਰੂ ਕੋਲੋਂ ਪੁੱਛੀਏ। ਇਹ ਸਾਰੀ ਮੈਲ ਪਾਪਾਂ ਦੀ ਕਿਵੇਂ ਧੁੱਪਦੀ ਤੇ ਕਿੱਥੇ ਧੁੱਪਦੀ ਕਹਿ ਕੇ ਪੌੜੀ ਦੀ ਵਿਚਾਰ ਕਰਨ ਦਾ ਮੈਂ ਯਤਨ ਕਰਾਂ। ਜਿੱਥੇ ਆਪ ਬੈਠੇ ਹੋ ਨਾ, ਇੱਥੇ ਅਸਲ ਦੇ ਵਿੱਚ ਗੁਰਬਾਣੀ ਦੁਆਰਾ ਗੁਰੂ ਦੇ ਸ਼ਬਦ ਰਾਹੀਂ ਕਰਤੇ ਦੇ ਗੁਣ ਗਾ ਕੇ ਪਾਪਾਂ ਦੀ ਮੈਲ ਲੈਂਦੀ ਹੈ। ਜਿੱਥੇ ਤੁਸੀਂ ਬੈਠੇ ਪੜੋ ਸਾਰੇ ਜਣੇ, ਗੁਣ ਗਾਵਤ ਤੇਰੀ ਉਤਰ ਸੁਣੈ। ਉਹ ਪਾਪਾਂ ਦੀ ਮੈਲ, ਕਲਮਲਾਂ ਦੀ, ਪਾਪਾਂ ਦੀ ਮੈਲ ਸਾਰੀ ਇੱਥੇ ਉਤਰਦੀ ਜਿੱਥੇ ਆ ਬੈਠੇ ਹੋਏ। ਗੁਰੂ ਬੜਾ ਬਖਸ਼ਿੰਦਾ, ਸਾਰੇ ਪਾਪ ਧੋ ਦਿੰਦਾ ਚੰਗੀ ਨੀਅਤ ਨਾਲ ਸੁਰਤ ਜੋੜ ਕੇ। ਜੇ ਇੱਥੇ ਸ਼ਬਦ ਵਿੱਚ ਬੈਠੀਏ ਤਾਂ ਗੁਣ ਗਾਵਤ ਤੇਰੀ ਉਤਰ ਸਮੈਲ, ਸਾਰੀ ਮਲ ਉਤਰ ਜਗੇ। ਮਲ ਕਹਿ ਦਈਏ, ਮੈਲ ਅਸਲ ਵਿੱਚ ਇਹ ਪਾਪਾਂ ਤੇ ਵਿਕਾਰਾਂ ਦੀ। ਫਿਰ ਜੁਗਤ ਦੱਸੀ ਗੁਰੂ ਨਾਨਕ ਸਾਹਿਬ ਨੇ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ। ਨਾਮ ਤੇ ਸ਼ਬਦ ਨਾਲ ਇਹਨੂੰ ਧੋਇਆ ਜਾ ਸਕਦਾ। ਗੁਰੂ ਕੇ ਪਿਆਰੇ ਗੁਰੂਦੇਵ ਬਚਨ ਅੱਜ ਕਰਦਿਆਂ ਸਮਝਾ ਰਹੇ ਨੇ, ਦੁਨੀਆਂ ਵਿੱਚ ਆਖਾਨ ਹੈ ਕਿ ਮਾਇਆ ਨੇ ਇੱਕ ਸਮੇਂ ਜੁਗਤ ਦਾ ਵਿਆਹ ਕਰਕੇ ਪ੍ਰਸੂਤ ਹੋਈ ਤੇ ਤਿੰਨ ਚੇਲੇ ਪ੍ਰਤੱਖ ਪੁੱਤਰ ਤਿੰਨ ਪੈਦਾ ਕੀਤੇ। ਧਿਆਨ ਦੇਣਾ, ਉਹਨਾਂ ਵਿੱਚ ਇੱਕ ਸੰਸਾਰੀ ਜਿਹਨੂੰ ਅਸੀਂ ਸਮਝਦੇ ਹਾਂ ਬ੍ਰਹਮਾ, ਇੱਕ ਭੰਡਾਰੀ, ਭੰਡਾਰ ਖਾਣ ਲਈ ਦੇਣ ਵਾਲਾ, ਭੰਡਾਰੇ ਵਰਤਾਉਣ ਵਾਲਾ, ਇੱਕ ਲਾਏ ਦੀਬਾਨ, ਇੱਕ ਮੌਤ ਦਾ ਬਾਣ ਮਾਰਨ ਵਾਲਾ ਸ਼ਿਵ। ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਪੂਜਾ ਅਰਚਾ ਪਤਾ ਕਿਹਦੀ ਹੋਈ ਹੈ ਜੀ? ਭੰਡਾਰੀ ਦੀ, ਵਿਸ਼ਨੂੰ ਦੀ। ਸਾਡੇ ਦੇਸ਼ ਅੰਦਰ ਬ੍ਰਹਮਾ ਦੇ ਬਹੁਤ ਘੱਟ, ਇੱਕਾ ਦੁੱਕਾ ਹੋਵੇ ਤੇ ਮੈਂ ਕਹਿ ਨਹੀਂ ਸਕਦਾ ਕੋਈ ਮੰਦਰ ਨਹੀਂ ਬ੍ਰਹਮਾ ਜੀ ਦਾ।
कोई मंदिर नहीं है, शिवजी देवी मंदिर बहुत है। यो थानका नु मुख रख दिया लोक मरण तो डर दे, ते दूजा है पेट भरन लई खान दे लई भंडार चाहिए तो विष्णु दी आराधना होए। असल की है गुरु बाबे ने अगे समझाया, ए असलियत नहीं, एक थानका सी जड़ी समाज ते संसार दी सी, एक संसारी एक भंडारी एक लाए दीवान। अगला वचन सिद्ध कर देगा कि सत की है, सच की है। जिव तिस भावै तिवें चलावै, जिव होवै फुरमान। फुरमान दा अर्थ हुंदा जी हुक्म। परमात्मा दा जिवें हुक्म हुंदा, हुक्म दे सहत ही जिवें उन्हूं पाउंदा वाहिगुरु नूं परमेश्वर नूं, इन्हां सभनां नूं ओदां ही चलाउंदा है, उहदे हुक्म विच ने। उहदे हुक्म तों बाहर आए कुछ भी नहीं कर सकदे। जिवें ब्रह्मा एक जीव भी पैदा नहीं कर सकता रब दी रजा तो बिना, विष्णु किसी नु एक अनाज दा दाना भी नहीं दे सकता ओदी रजा तो बिना। जिव तिस भाव है, जिवें उन्हूं पाउंदा तिवें चलाउंदा है निरंकार इन्हां नूं। ये अपनी मर्जी नहीं कर सकते, मुकम्मल ये मुख्तियार नहीं हैं, खुद मुख्तारी नहीं है ना कोल कि जिन्हें मर्जी जीवां नूं पैदा कर सके, जिन्हों मर्जी मार दे, जिन्हों मर्जी दे दे, है नहीं है। ये उथान का जरूर बनी, लेकिन गुरु नानक साहब ने असलियत दस दिती कि जिव तिस भावै तिवें चलावै, ते ओदा ही ये कर दे जिवें ओदा हुक्म आंदा है। जिव होवै फुरमान। एक होर बेड़ान अचरज गल सतगुरु समझाउंदे, ओ वेख है, ओ वेख रिहा, सभना नूं देख रिहा। अज साडे अंदर ये भी बड़ा वड्डा भुलेख है, जिन्ने दुनिया दे कुकर्म ते पाप कर्म दुष्कर्म हुंदे ने ना प्यारेओ, ते करन वाले दे अंदर ए ही भरम हुंदा कि मैं कर रहा ते मैनू कोई नहीं वेख रहा। करन तो पहला जरूर बंदा देखदा, सज्जे देखदा, खब्बे देख, अगे पिछे देखदा, ते देख के जदों अंदरों तसली हो जाती कोई नहीं देख रहा। हुण जिन्ने तेरे कीते माड़े कर्मां दा लेखा जोखा करना, लेखा रब मगेसिया, हुण ते बई खाता तेरा सारे तैयार कीता होया, आखर समय तेरे अगे रख देने ला, पढ़ ला किस किस वक्त केड़ा केड़ा तू ये नीच कर्म कीता। नीच ही नहीं, फिर जे तू चंगा कम कीता वह भी लिखत तेरे सामने होगी, सब कुछ तेरे सामने होगा। फिर ये कंबदा डरदा, ते दे डर दा कारण पाप हुंदा। धर्मी बंदा कंबदा भी नहीं ते डरदा भी नहीं है, कमल दे फुल दी तरह खिड़िया रहिंदा। सो डरे ओ बंदा डरदा, जे पाप कमावंदा धर्मी, धर्मी ते खिड़िया रहिंदा हर वक्त कमल दे फुल दी तरह, ओ नहीं डरदा। जदों बंदा डरदा ओ डरदा जेड़ा पापी, जिन्हें पाप कमाए ने। ते मेरे सतगुरु समझा रहे ने, वो वेखा वो हर वक्त देख रही है, सुन भी रही है, हर वेखा सुना नित, सब किश मेरी जिंदड़ी है नेती, रोज हर समय हर वक्त तू किते भी चला जाओ तेरे नाल ही है, वो तेनू देख रहा है, तू कर की रही है, वो तेरे बोलां नू सुन भी रही है।
ਹਰ ਵੇਖੈ ਸੁਣੈ ਨਿਤ ਸਭ ਕੁਛ ਮੇਰੀ ਜਿੰਦੜੀ ਹੈ। ਇਹ ਮੇਰੀ ਨਵਾਣੀ ਜਿੰਦੇ ਪਰਮਾਤਮਾ ਹਰ ਵਕਤ ਸਦਾ ਹੀ ਤੈਨੂੰ ਸੁਣ ਵੀ ਰਿਹਾ ਤੇਰੇ ਬੋਲਾਂ ਨੂੰ ਤੇ ਤੈਨੂੰ ਦੇਖ ਵੀ ਰਿਹਾ। ਉਹ ਵੇਖੈ ਉਹ ਤੇ ਵੇਖ ਰਿਹਾ ਉਹਨਾਂ ਨਜ਼ਰ ਨਾ ਆਵੇ ਪਰ ਉਹਨਾਂ ਨੂੰ ਨਾ ਬ੍ਰਹਮਾ ਨੂੰ ਨਾ ਵਿਸ਼ਨੂੰ ਨੂੰ ਨਾ ਸ਼ਿਵ ਨੂੰ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੇ ਬਚਨ ਕਰਦੇ ਨੇ ਸ਼ਿਵ ਤੇ ਅਜੇ ਵੀ ਬ੍ਰਹਮ ਗਿਆਨੀ ਦੀ ਤਲਾਸ਼ ਪਿਆ ਕਰਦਾ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਅਜੇ ਬ੍ਰਹਮ ਗਿਆਨੀ ਨੂੰ ਖੋਜਦਾ ਪਿਆ। ਅਸੀਂ ਰੱਬ ਸਮਾਨ ਕਹਿ ਦਿੱਤਾ ਸ਼ਿਵ ਨੂੰ, ਬ੍ਰਹਮਾ ਨੂੰ, ਵਿਸ਼ਨੂੰ ਨੂੰ, ਪਰ ਗੁਰੂਦੇਵ ਬਚਨ ਕਰਦੇ ਸ਼ਿਵ ਤੇ ਅਜੇ ਬ੍ਰਹਮ ਗਿਆਨੀ ਦੀ ਤਲਾਸ਼ ਵਿੱਚ। ਕਈ ਜਨਮ ਬਿਲਾ ਲੇ ਅਜੇ ਵੀ ਉਹ ਤਲਾਸ਼ ਹੀ ਕਰੇ। ਉਹ ਵੇਖੇ ਆਉਣਾ ਨਦਰ ਨਾ ਆਵੇ ਬਹੁਤਾ ਇਹ ਅਚਰਜ ਹੈ, ਇਹ ਹੈ ਸਭ ਤੋਂ ਵੱਡਾ ਅਸਚਰਜ। ਫਿਰ ਹੁਣ ਸਤਿਗੁਰੂ ਸਮਝਾਉਂਦੇ ਭਾਈ ਅਸਲ ਵਿੱਚ ਇਹ ਸੰਸਾਰ ਕੋ ਥਾਨਕਾ ਸੀ ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਬਚਨ ਕਰਦੇ ਕਿ ਆਓ ਜੁਹਾਰ ਕਰੀਏ ਨਮਸਕਾਰ ਕਰੀਏ ਆਦੇਸ ਤਿਸੈ ਆਦੇਸ, ਉਹਦੇ ਅੱਗੇ ਨਮਸਕਾਰ ਕਰੋ ਅਕਾਲ ਪੁਰਖ ਅੱਗੇ। ਉਹਦੇ ਗੁਣ ਕੀ ਨੇ ਅੱਗੇ ਦੱਸਦੇ ਨੇ, ਆਦ ਜੋ ਸਾਡੇ ਸਭਨਾ ਦੇ ਜੀਵਨ ਦਾ ਮੁੱਢ ਹੈ, ਮੂਲ ਹੈ, ਅਨੀਲ ਜੋ ਸ਼ੁੱਧ ਹੈ, ਪਾਕ ਹੈ, ਪਵਿੱਤਰ ਹੈ, ਅਨਾਦ, ਉਹਦਾ ਕੋਈ ਮੁੱਢ ਨਹੀਂ ਹੈ। ਉਹਨੂੰ ਕਿਸੇ ਮਾਂ ਬਾਪ ਨੇ ਜਨਮ ਨਹੀਂ ਦਿੱਤਾ ਕਿਉਂਕਿ ਨਾ ਤੱਤ ਹੈ, ਨਾ ਮਤ ਹੈ, ਨਾ ਜਤ ਹੈ, ਨਾ ਪਤ ਹੈ, ਨਿਰਸਾਕੰ ਸ਼ਰੀਕ ਹੈ, ਅਮਿਤੋ ਅਮਿਕ ਹੈ। ਆਖਰੀ ਬਚਨ ਕਹਿ ਕੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਗੁਰੂ ਪਿਆਰਿਓ ਆਦ ਅਨੀਲ ਅਨਾਦ, ਉਹਦਾ ਕੋਈ ਆਦ ਨਹੀਂ ਹੈ, ਅਨਾ ਹੱਤ, ਉਹਨੂੰ ਕੋਈ ਹੱਥ ਨਹੀਂ ਸਕਦਾ, ਮਾਰ ਨਹੀਂ ਸਕਦਾ, ਨਾਸ ਨਹੀਂ ਕਰ ਸਕਦਾ। ਉਹ ਮਰਦਾ ਵੀ ਨਹੀਂ ਹੈ ਤੇ ਕੋਈ ਉਹਨੂੰ ਮਾਰ ਵੀ ਨਹੀਂ ਸਕਦਾ। ਜੁਗ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਉਹਦੀ ਮੂਰਤ, ਉਹਦਾ ਰੂਪ, ਉਹਦਾ ਸਵਰੂਪ ਇਹੀ ਹੈ। ਕਿਹੜਾ ਸਵਰੂਪ ਹੈ? ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਤੇਜ। ਆਪ ਜੀ ਨੇ ਮਨ ਬ੍ਰਿਤੀਆਂ ਇਕਾਗਰ ਕਰਕੇ ਜਪ ਬਾਣੀ ਦੀ ਚੱਲ ਰਹੀ ਵਿਚਾਰ ਦੇ ਵਿੱਚੋਂ ਤੀਵੀਂ ਪੌੜੀ ਦੀ ਵਿਚਾਰ ਸਰਵਨ ਕੀਤੀ ਹੈ। ਭੁੱਲਾਂ ਚੁੱਕਾਂ ਦੀ ਸਤਸੰਗ ਜੀ ਖਿਮਾ ਕਰ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

રહેણ ગવાય, સોઈ કહે દિવસ ગવાય, અખાય હીરે જૈસા જન્મે કોડી બદલે જાય, નામ ના જાણ્યો રામ કા મોડી ફિર પાછે પછતાય રે. એ જીવ એસી અરદાસ માલક દે ચરણા વિચ કર્યા કર, આઈ પ્રભ શરણાગતી કૃપા નિદ દયાલ, એક અખર હર મન મસ્ત નાનક હોત નિહાર, જિસ વખર કો લૈન તો આયા રામ નામ સંતન કર પાયા, સચ વાપાર કરો હો વાપારી દરગહ નિબહ ખેપ તુમારી, મેં બનજાર રામ કે તેરા નામ અખર વાપાર જી, એ માલક જી રહેમત બખ્શિશ કર, એ સચ દા વાપાર કરા, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਂ ਕਹਿ ਸਦ ਬਲਹਾਰ ਹੈ. ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਦਰਸਾ ਰਹੇ ਨੇ ਕਿ ਭਾਈ ਜਿਨ੍ਹਾਂ ਨੇ ਇਹ ਵਾਪਾਰ ਕੀਤਾ ਮੈਂ ਉਹਨਾਂ ਤੋਂ ਬਲਹਾਰੇ ਜਾਂਦਾ, ਬਲਹਾਰੇ ਜਾਂਦਾ. ਕਿੰਨਾ ਦੇ ਕੰਚਨ ਸਿਓ ਪਾਈਓ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਵਿੱਚ ਸਤਿਗੁਰ ਕਹਿ ਪਾਸ਼ ਸੇਵਕ ਕੇ ਕਾਰਜ ਰਾਸ, ਮਨ ਵੇਚਣਾ ਪੈਣਾ, ਮਨ ਅਰਪਣ ਕਰਨਾ ਪੈਣਾ. ਤਾਂ ਹੀ ਭਗਤ ਜੀ ਕਹਿ ਰਹੇ ਨੇ ਕਿ ਭਾਈ ਤਨ ਮਨ ਅਰਪੋ ਪੂਜ ਚਰਾਓ ਗੁਰਪ੍ਰਸਾਦ ਨਿਰੰਜਨ ਪਾਓ. ਕੇਵਲ ਤੇ ਕੇਵਲ ਮਨ ਦੇ ਨਾਲ ਵਿਚਾਰ ਹੈ. ਕਈ ਵਾਰੀ ਮਨੁੱਖ ਸਤਸੰਗਤ ਦੀਆਂ ਘੜੀਆਂ ਵਿੱਚ ਬੈਠਾ ਹੁੰਦਾ ਪਰ ਜਿਹੜਾ ਮਨ ਹੈ ਉਹ ਭੱਜਿਆ ਫਿਰਦਾ ਹੈ. ਕਿਉਂ? ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਮਨ ਨਾ ਰਹੇ ਕੈਸੇ ਮਿਲੋ ਪਿਆਰੀ. ਜੇ ਮਨ ਦੀ ਸਤਸੰਗਤ ਦੀਆਂ ਕੜੀਆਂ ਹੋ ਜਾਣ, ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਇਹ ਪ੍ਰਵਾਨ ਹੈ, ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁੱਖ ਕਰਨੇ.

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਨੂੰ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਮ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਮੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦਬੰਦ ਕਟਵਾਏ ਖੋਪੜੀਆਂ ਲਵਾਈਆਂ ਆਰਿਆਂ ਨਾਲ ਚੁਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਤੋਂ ਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾ ਹੈ ਤੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪੱਧਰਾ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਪਾਤਸ਼ਾਹ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਕਥਾ ਵਿਚਾਰ ਉਪਰੰਤ ਕੀਰਤਨ ਹੋਏ ਦਾ ਤਾਰ ਜੀ ਕੀਰਤਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਵਿਚਾਰਾਂ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ ਦਾਸਾਂ ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਉਹਨੂੰ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਹ ਸੰਗਤ ਦੇ ਹਿਰਦੇ ਦੇ ਪਸਾਉਣਾ ਦਰ ਆਈ ਸਰਬਸਾਹ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋਨਾ ਆਮਦਾਨ ਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਸਵਾਸ ਸਿਵਨ ਕਰਾਉਣਾ ਪਾਤਸ਼ਾਹ ਜੀ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਨ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਰਹੀਆਂ ਹਨ ਭਾਈ ਸੁਚਾਂਤ ਸੱਚ ਦੇਵਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਦਾਤਾ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਸਵਾਸ ਸਵਾਸ ਨੂੰ ਕਰਾਉਣ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਸੈਨੋ ਜੇ ਸ਼ਹਿਰ ਦੇ ਇੱਕ ਗੁਰਸਿੱਖ ਪਰਿਵਾਰ ਵੱਲੋਂ ਗੁਰੂ ਘਰ ਵੱਲੋਂ ਬੱਚਿਆਂ ਨੂੰ ਜੋ ਦਿੱਤੇ ਜਾ ਰਹੇ ਸਕਾਲਰਸ਼ਿਪ ਪ੍ਰੋਗਰਾਮ ਵਾਸਤੇ ਗੁਰੂ ਘਰ ਨੂੰ ਗੁਪਤ $18,000 ਮਾਇਆ ਭੇਟਾ ਕੀਤੀ ਪਾਤਸ਼ਾਹ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ
ਕੀਤੀ ਸੇਵਾ ਸਾਹਿਬ ਪਾਉਣੀ ਆਪਣੇ ਦਰੋਂ ਪ੍ਰਣਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਸਰਦਾਰ ਦੇਵ ਜੀ ਜਸਵੀਰ ਸਿੰਘ ਭਾਟੀਆ ਬੇਬੀ ਰੇਨੂ ਭਾਟੀਆ ਨਵੀਂ ਬਾਂਡੀ ਬਿਲਡਿੰਗ ਵਾਸਤੇ ਬੇਅੰਤ ਮਾਇਆ ਅਰਦਾਸ ਭੇਟਾ ਕੀਤੀ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ ਦੇ ਅਰੋਗਤਾ ਦੇ ਦਾਨ ਬਖਸ਼ਣੇ ਸਵਾਸ ਸਵਾਸ ਸਿਮਰਨ ਕਰਾਉਣਾ ਪਾਤਸ਼ਾਹ ਜੀ ਆਪ ਜੀ ਦਰਕਰ ਦੇ ਪ੍ਰੀਤਮਾਨ ਸਰਦਾਰ ਉਪਕਾਰ ਸਿੰਘ ਪਰਿਵਾਰ ਵੱਲੋਂ ਨਵੇਂ ਮਕਾਨ ਦਾ ਮਹੂਰਤ ਕਰਦੇ ਹੋਏ ਅਤੇ ਨਵੀਂ ਜੋਬ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਬੇਅੰਤ ਮਾਇਆ ਭੇਟਾ ਕੀਤੀ ਪਾਤਸ਼ਾਹ ਜੀਓ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਪਾਤਸ਼ਾਹ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ

ਦਾ ਖਾਲਸਾ ਵਾਹਿਗੁਰੂ ਜੀ। ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ,

0: ਵਿੱਚੋਂ ਆਪ ਗਵਾਈਐ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਤਿਤਕਰ ਗਾਵੋ ਸੁਹਿਲਾ ਸਿਵਰੋ ਸੁਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ। ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲਿਨ ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦੇਹੋ ਸਜਣ ਅਸੀਂ ਸੁਣੀਆਂ ਜੋ ਹੋਵੇ ਸਾਹਿਬ ਸਿਵ ਮੇਲ। ਕਰ ਕਰ ਇਹੋ ਪਹੁੰਚਾ ਸਦਰੇ, ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰਗੁਰੇ ਕੋਵੇ ਸਨੇਕ ਬਾਬਾ, ਜੈਕਰ ਕਰਤੇ ਕੀਰਤ ਹੋਏ ਸੋ ਘਰ। ਰਾਖ ਵਡਾਈ ਤੋਏ ਰਹਾਓ, ਵਿਸ਼ਵੇ ਚਸੀਆਂ ਕਣੀਆਂ ਪੈਰਾਂ, ਤਿੱਥੀ ਵਾਰੀ ਮਾਹੋ ਹੋਵਾ। ਸੂਰਜ ਕੋਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰ ਕਾ ਮੰਡਲ ਜੜਕ ਮੋਤੀ ਦੂਪ ਮਨਿਆ, ਲੋ ਪਵਨ ਚਵਰੋ ਕਰੇ ਸਗਲ ਬਨਰਾਏ। ਫੁਲੰਤ ਜੋਤੀ ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ, ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਹਾਰਤੀ ਹੋਏ। ਹਰ ਚਰਨ ਕਮਲ ਮਕਰਨ ਲੋ ਬਿਤ ਮਨੋ, ਅੰਦਿਨੋ ਮੋਏ ਆਏ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਨ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਔੜੀ ਪੂਰਬੀ ਮਹਿਲਾ ਚੌਥਾ। ਰਾਮ ਕ੍ਰੋਧ ਨਗਰ ਬੋ ਬਰਿਆ, ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਸਾਖਤ ਹਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ। ਜੋ ਜੋ ਚਲੈ ਚੁਬੈ ਦੁਖ ਪਾਵੇ, ਜਮਕਾ ਸਹਿਸਰ ਡੰਡਾ ਹੈ। ਅਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੌੜੀ ਪੂਰਬੀ ਮਹਿਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਤਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ। ਅੱਗੇ ਬਸੰ ਸੁਹੇਲਾ, ਔਦ ਗਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾ ਸੁਵਾਰੇ ਰਹੋ। ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ, ਉਰ ਸਖਤਾ ਤਿਨ ਜਾਨੀ। ਜਾ ਕੋ ਆਏ ਸੋਏ ਬਿਹਾ, ਜੋ ਗੁਰਤੇ ਮਨੇ ਵਸੇਰਾ, ਨਿਜਕਰ ਮਹਿਲ ਬਹੁ ਸੁਖ ਸਹਿਜੇ, ਬਹੁ ਨੋਏ ਗੋ ਫੇਰਾ। ਅੰਤਰ ਜਾ ਮੀ ਪੁਰਖ ਵਿਦਾਤੇ, ਸਰਦਾ ਮਨ ਕੇ ਪੂਰੇ, ਨਾਨਕ ਦਾਸ ਐ ਸੁਖ ਮੰਗੈ, ਮੁਖ ਕਰ ਸੰਤਨ ਕੀ ਤੂਰੇ। ਅੰਤਰ ਜਾ ਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੁਖ ਕਰ ਸੰਤਨ ਕੀ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ। ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਕੀ ਆਏ, ਪ੍ਰਿੰਗਤ ਗੁਰਤੀ ਅਮਰਦਾਸ ਰਾਮਦਾਸ ਸਹਾਈ, ਅਰਜਨ ਹਰਿ ਗੋਬਿੰਦੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਤੇ ਆਈ ਹੈ, ਜਿਸ ਡਿੱਠੇ ਸ਼ਬਦ ਬਜਾਏ, ਤੇਗ ਬਹਾਦਰ ਸਿਮਰੀਆ ਕਰਨੋ ਨਿਤ ਆਵੇ ਧਾਈ ਸਭ ਥਾਈ ਹਿਮਾਨ ਚੰਦ ਸ੍ਰੀ ਪਾਤਸ਼ਾਹ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹਿਮਾਨ ਚੰਦ ਸ੍ਰੀ ਪਾਤਸ਼ਾਹ ਆਦਿ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਰਤਨ ਦੀਦਾਰ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ। ਗੁਰਸਿੱਖਾਂ ਦਾ ਮੰਨੇ ਵਾ ਮਤੋ ਚੇ ਮਤ ਪਦਾ ਰਾਖਾ ਪਵਾਹੇ ਗੁਰੂ। ਹੇ ਅਕਾਲ ਪੁਰਖ ਜਾਮੀ ਆਪਣੇ ਪੰਥ ਦੇ ਸਦਾ ਸਹਾਜ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਤਨ ਦੀਦਾਰੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸੋ। ਹੇ ਨਿਮਾਣੀਆਂ ਦੇ ਮਾਣ ਤਾਣੀਆਂ ਦੇ ਤਾਣੀ, ਓਟੀਆਂ ਦੀ ਓਟਨੀ, ਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਮਹਾਰਾਜ ਸੇ ਪਾਤਸ਼ਾਹ ਜੀਓ, ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ, ਜੋ ਜਿੰਚੇ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਤਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਕੀਤਾ, ਉਪਰੰਤ ਆਪ ਜੀ ਦੇ ਸੱਚੇ ਪਾਤਸ਼ਾਹ ਪਵਿੱਤਰ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁਖਾਰਸਨ ਕੀਤੇ ਗਏ ਉੱਚੇ ਪਾਤਸ਼ਾਹ ਜੀ ਸੋਹਿਲੇ ਸਾਹਿਬ ਜੀ ਦੇ ਪਾਠ ਕੀਤੇ ਪਾਣੀ ਪੜਦੀਆਂ ਆਪ ਜੀ ਦੀ ਸੇਵਾ ਸੰਭਾਲ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਕਣੀ ਅੱਗੇ ਤੋਂ ਸੁੱਧ ਤੇ ਸਪਟ ਬਾਣੀ ਪਰੰਦਾ ਬਲ ਉਦਮ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਉਹ ਬਾਣੀ ਪੜੀ ਸੁਣੀ ਸਤਖੰਡ ਵਿੱਚ ਪ੍ਰਵਾਨ ਕਰਨਾ, ਬਾਣੀ ਦਾ ਭਾਵ ਦਰ ਆਈ ਸਾਧ ਸਿੰਘ ਦੇ ਹਿਰਦੇ ਵਿੱਚ ਬਚਾਉਣਾ, ਦਰ ਆਈ ਸਾਧ ਸਿੰਘ ਦੀ ਹਾਜ਼ਰੀ ਆ ਲਿਖੇ ਲਾਉਣੀ ਤਿਲਕੁਲ ਬੇਟਾ ਮਾਦਰ ਤੇ ਪ੍ਰਵਾਨ ਕਰਨੀਆਂ, ਸੰਤਾਂ ਦੇ ਸਿਰ ਤੇ ਮਿਹਰਾਂ ਪ੍ਰਿਆ ਤੁਰਕਣਾ, ਚੇ ਪਾਸੇ ਆਪਣੇ ਨਾਮ ਦਾ ਵਾਸਾ ਬਚਨ ਕੁੰਚੇ ਪਾਤਸ਼ਾਹ ਜੀਓ, ਦਿਨ ਦੁਗਣੀ ਰਾਤ ਚੁਗਣੀਆਂ ਬਚਨ ਕੇ ਪਾਤਸ਼ਾਹ ਸੰਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਆਪਣੇ ਨਾਮ ਦਾ ਵਾਸਾ ਬਖਸ਼ਿਸ਼ ਕਰਨਾ, ਸਤਿਗੁਰੂ ਜੀਓ ਇਸ ਵੇਲੇ ਆਪ ਜੀ ਦੇ ਹਜੂਚੇ ਪਾਸੇ ਸੰਗਤਾਂ ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਚੇ ਪਾਤਸ਼ਾਹ ਜੀਓ, ਆਪ ਜੀ ਦਾ ਸਰੂਪ ਉੱਚੇ ਪਾਸੇ ਨਿੱਜੀ ਅਸ਼ਟਾਮ ਤੇ ਲੈ ਕੇ ਜ਼ਿਲ੍ਹਿਆਂ ਚੇ ਪਾਤਸ਼ਾਹ ਜੀਓ, ਸੰਗਤਾਂ ਸੇਵਾਦਾਰ ਸਿਰ ਤੇ ਮਿਹਰਾਂ ਪ੍ਰਿਆਤਰਕਣ ਚੇ ਪਾਤਸ਼ਾਹ ਜੀਓ, ਆਪਣੀ ਸੇਵਾ ਆਪ ਲੈਣੀ ਸਤਿਗੁਰੂ ਜੀਓ, ਆਪ ਜੀ ਚਾਲੇ ਪਾਉਣ ਦੀ ਕਿਰਪਾਲਤਾ ਕਰੋ, ਸਹੀ ਪਿਆਰੇ ਮੇਲ ਜੇ ਨਾਮ ਲਿਆ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਬਲਾ। ਵਾਹਿਗੁਰੂ ਜੀ ਕਾ ਖਾਲਸਾ,

ਅਰਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ

मल जन्म जन्म सज्जन सच्चा पात सिर साहां दे जिस पा

ਅਨੁਸਾਰ ਬਖਸ਼ਿਸ਼ ਕੀਤੇ ਹਨ। ਪਾਵਨ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਕੀ ਵਾਰ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਗਈ ਹੈ। ਉਸ ਪਾਵਨ ਵਾਰ ਵਿੱਚੋਂ ਅੱਜ ਸਤਿਗੁਰਾਂ ਦੇ ਪਾਵਨ ਅੰਗ 643 ਅਤੇ 44 ਦੇ ਉੱਪਰੇ ਪਾਵਨ ਦੋ ਸਲੋਕ ਅਤੇ ਪੌੜੀ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਗੁਰਦੇਵ ਪਿਤਾ ਮਹਾਰਾਜ ਜੀ ਨੇ ਇਸ ਪਾਵਨ ਉਪਦੇਸ਼ ਵਿੱਚ ਹੁਕਮ ਵਿੱਚ ਇਹੀ ਕਿਰਪਾ ਇਹੀ ਬਖਸ਼ਿਸ਼ ਕੀਤੀ ਹੈ ਕਿ ਇਹ ਜਗਤ ਸੰਸਾਰ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਆਪ ਵੀ ਵਿਦਮਾਨ ਹੈ, ਉਸ ਦੀ ਮਾਇਆ ਵੀ ਪਸਰੀ ਹੋਈ ਹੈ, ਪਰ ਜੋ ਪ੍ਰਾਣੀ ਉਸ ਪਰਮਾਤਮਾ ਪਰਮੇਸ਼ੁਰ ਦੇ ਨਾਮ ਨੂੰ ਆਪਣੇ ਜੀਵਨ ਦਾ ਸਹਾਰਾ ਸਮਝਦੇ ਹਨ, ਗੁਰੂ ਆਸ਼ੇ ਮੁਤਾਬਕ ਗੁਰੂ ਉਪਦੇਸ਼ ਮੁਤਾਬਕ ਆਪਣਾ ਜੀਵਨ ਜਿਉਂਦੇ ਹਨ, ਉਹ ਇਸ ਮਾਇਆ ਦੇ ਗ੍ਰਿਫਤ ਵਿੱਚੋਂ ਇਸ ਮਾਇਆ ਦੇ ਭੈ ਵਿੱਚੋਂ ਭਰਮ ਵਿੱਚੋਂ ਬਚ ਜਾਂਦੇ ਹਨ, ਉਭਰ ਜਾਂਦੇ ਹਨ। ਪਰ ਜੋ ਪ੍ਰਾਣੀ ਪਰਮੇਸ਼ਵਰ ਦੀ ਪ੍ਰੀਤ ਤੋਂ ਸੱਖਣੇ ਹਨ, ਵਾਹਿਗੁਰੂ ਦੇ ਨਾਮ ਤੋਂ ਹੀਣੇ ਹਨ, ਗੁਰੂ ਸੰਗਤ ਤੋਂ ਹੀਣੇ ਹਨ, ਉਹਨਾਂ ਮਨਮੁੱਖਾਂ ਉਹਨਾਂ ਸਾਕਤਾਂ ਨੂੰ ਇਹ ਮਾਇਆ ਉਸ ਨਾਗਣ ਦੀ ਤਰ੍ਹਾਂ ਖਾਂਦੀ ਹੈ ਜਿਹਦੇ ਦੰਦ ਵੀ ਚੁਭਦੇ ਨਹੀਂ, ਭਾਵ ਪ੍ਰਤੀਤੀ ਵੀ ਨਹੀਂ ਹੁੰਦੀ ਕਿ ਸਾਨੂੰ ਕੋਈ ਨਿਗਲ ਰਿਹਾ ਹੈ, ਸਾਨੂੰ ਕੋਈ ਆਪਣਾ ਆਹਰ ਬਣਾ ਰਿਹਾ ਹੈ। ਸੋ ਇਹ ਸੰਸਾਰ ਜਗਤ ਦਾ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਚਿੱਤਰ ਦੱਸਿਆ ਹੈ ਕਿ ਗੁਰਮੁਖ ਜਿਹੜੇ ਨੇ ਉਹ ਸਦਾ ਇਸ ਸੰਸਾਰ ਵਿੱਚ ਰਹਿ ਕੇ ਇਸ ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਹਨ, ਮਨਮੁਖ ਇਸ ਜਗਤ ਸੰਸਾਰ ਵਿੱਚ ਗ੍ਰਸੇ ਹੋਏ ਹਨ, ਪੀੜਿਤ ਹਨ, ਗੁਰੂ ਕਿਰਪਾ ਦੁਆਰਾ ਹੀ ਇਸ ਦੇ ਪ੍ਰਭਾਵ ਤੋਂ ਇਹਦੇ ਕਾਲਖ ਤੋਂ ਬਚਿਆ ਜਾ ਸਕਦਾ ਹੈ। ਇਹ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸਲੋਕਾਂ ਵਿੱਚ ਅਤੇ ਪੌੜੀ ਵਿੱਚ ਕਿਰਪਾ ਕੀਤੀ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਹੋਣਗੇ। ਆਪ ਜੀ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ।

0: ਪ੍ਰਭ ਕੋ ਸਿਮਰਹ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰਹ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰਹ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰਹ ਤਿਨ ਸੁਖ ਵਿਆਵੇ,
0: ਪ੍ਰਭ ਕੋ ਸਿਮਰਹ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰਹ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰਹ ਤਿਨ ਅਣਦ ਕਨੇਰੇ,
1: ਪ੍ਰਭ ਕੋ

0: ਜੈ ਮਾਤ ਪਿਤਾ ਸੁਤਮੀਤ ਨਾ ਭਾਈ
1: ਮਨੁਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਜਮ ਦਲੈ
1: ਕੇਵਲ ਨਾਮ ਸੰਗ ਤੇਰੇ ਚੱਲੈ
0: ਜੈ ਮੁਸਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਗਿਨ ਮਹਿ ਉਧਾਰੀ
0: ਮਨੁ ਪੁਨੇ ਚਰਨ ਕਰਤ

0: ਸੰਗ ਪੁਜਿਆ
1: ਮੰਤਰਾ ਕੋ ਨਾ ਸਿਆਨੂ
0: ਹਰਿਕਾ ਨਾਮ ਤੇ ਨਾਲ ਪਛਾਨੂ
1: ਜੈ ਮਹਾ ਭਿਆਨ ਤਪਤ ਬਹੁ ਕਾਮ
0: ਹਰਿ ਕੇ ਨਾਮ ਕੀ ਸੁਮੂਹ ਪਰਛਾਵ
1: ਜਹਾਂ ਤ੍ਰਿਕਾ ਮੰਤ ਜੇ ਕਰਕ ਹੈ
0: ਨਾਨਕ ਹਰ ਹਰ ਅੰਮ੍ਰਿਤ ਵਰਤ
1: ਭਗਤ ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੈ ਮਨ ਵਿਸਰਾਮ
1: ਹਰਿਕਾ ਨਾਮ ਦਾਸ ਕੀ ਓਟ
0: ਹਰਿ ਕੈ ਨਾਮ ਉਤਰੇ ਜਨ ਕੋਟ
1: ਹਰਿ ਜਸ ਕਰਤ

0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ,
1: ਮਨ ਕਾਮਨਾ ਤੀਰਤ ਦੇ ਛੁਟੈ,
0: ਗਰਬ ਗੁਮਾਨ ਨਮਨ ਤੇ ਹੁਟੈ,
1: ਸੋਜ ਕਰੈ ਦਿਨ ਸਵਰ ਰਾਤ,
0: ਮਨ ਕੀ ਮੈਲ ਨ ਤਨ ਤੇ ਜਾਤ,
1: ਇਸ ਦੇਹੀ ਕੋ ਬਹੁ ਸਾਧ ਨ ਕਰੈ,
0: ਮਨ ਤੇ ਕਬੂ ਨ ਬਿਖਿਆ ਟਰੈ,
1: ਜਲਤ ਹੋਵੈ ਬਹੁ ਦੇਹ ਅਨੀਤ,
0: ਸੁਧ ਕਹਾ ਹੋਈ ਕਾਚੀ ਭੀਤ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ,
0: ਨਾਨਕ ਨਾਮ ਉਦਰੇ ਪਤਤ ਬਹਮੂਚ,
1: ਬਹੁਤ ਸਿਆਣਪ ਜਮ ਕਾ ਪੌ ਵਿਆਪੈ,
0: ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ,
1: ਅਨੇਕ ਅਗਨ ਨਹੀਂ ਬੁਝੈ,
0: ਕੋਟ ਉਪਾਵ ਦਰਗਹਿ ਨਹੀਂ ਸਿਜੈ,
1: ਸੁਨਾਹੀ ਉਪਯਾਲ,
0: ਓਹੇ ਵਿਆਪਹਿ ਮਾਇਆ ਜਾਲ,
1: ਅਵਰ ਕਰਤੂਤ ਸਗਲੀ ਜਮਡਾਨੈ,
0: ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ,
1: ਹਰਿ ਕਾ ਨਾਮ ਜਪਤ ਦੁਖ ਜਾਏ,
0: ਨਾਨਕ ਬੋਲੈ ਸਹਿ ਸੁਭਾਏ,
1: ਚਾਰ ਪਦਾਰਥ ਜੇ ਕੋ ਮੰਗੈ,
0: ਸਾਧ ਜਨਾ ਕੀ ਸੇਵਾ।

0: ਕਰੈ ਦੂਧ
1: ਜੋਗਨ ਭੋਜਨ
0: ਬਿਰਧ ਭਇਆ ਉਪਰ ਸਾਖ ਸੈਣ
1: ਮੁਖ ਪਿਆਉ ਬੈਠ ਕੋ ਦੈਣ
0: ਇਹੋ ਨਿਰਗੁਣ ਗੁਣ ਕਛੂ ਨ ਬੂਝੈ
1: ਬਖਸ਼ ਲਿਓ ਤੈ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਜੇ ਪ੍ਰਸਾਦ ਭੋਗ

0: ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸਗਦਾਈ
1: ਹਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਆਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਤ੍ਰੋਹ ਮੋਹ ਮਾਨ
1: ਮਿਥਿਆ ਪ੍ਰਸੂਪਰ ਕਰਕ ਗੁਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣੇ
1: ਮਿਥਿਆ ਹਸਤ ਪਰ ਦਰਭ ਕੋ ਹਿਰਹਿ
0: ਨੇਤਰ ਪੇਖਤ ਪਰਤ ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨ ਸੁਆਦ
0: ਮਿਥਿਆ ਚੰਨ ਪਰ ਵਿਕਾਰ ਕੋ ਧਾਵੇ
1: ਮਿਥਿਆ ਮਨ ਪਰ ਲੋਭ ਲੁਭਾਵੇ
0: ਮਿਥਿਆ ਤਨ ਨਹੀ ਪਰ ਵਿਕਾਰਾ
1: ਮਿਥਿਆ ਬਾਸ ਲੇਤ ਵਿਕਾਰਾ
0: ਬਿਨ ਬੂਜੈ ਮਿਥਿਆ ਸਭ ਭਏ
1: ਸਫਲ ਦੇਹ ਨਾਨਕ ਹਰ ਹਰ ਨਾਮ ਲਏ
0: ਬਿਠੀ ਸਾਗਤ ਕੀ ਆਰ ਜਾ
1: ਸਾਚ ਬਿਨਾ ਕਹਿਓ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਧ
1: ਕਾਵਤਾ ਕੈ ਦੁਰਗੰਧ
0: ਬਿਨ ਸਿਮਰਨ ਦੇ ਨੈਣ ਬਿਰਥਾ ਵਿਆਏ
1: ਮੇਘ ਬਿਨਾ ਜਿਉਂ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਜਿਉਂ ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇ ਜਨ ਜੇ ਕਟ ਬਸੇ ਔਰ ਨਾਉ
1: ਨਾਨਕ ਤਾ ਕੈ ਬਲ ਬਲ ਜਾਉ
0: ਰਹਿਤ ਕਬਰ ਕਚ ਕਬਰ ਕਮਾਵਤ
1: ਮਾਨੀ ਪ੍ਰੀਤ ਮੁਖੋ ਗੰਡਲਾਵਤ
0: ਜਾਨਣ ਹਾਰ ਪ੍ਰਭੂ ਪ੍ਰਵੀਨ
1: ਦੇਖ ਨਾ ਕਾਹੂ
0: ਅਵਰ ਉਪਦੇਸੇ ਆਵ ਨਾ ਕਰੇ
1: ਆਵਤ ਜਾਵਤ ਜਨ ਮੈਂ ਮਰੇ
0: ਜਿਸਕੇ ਅੰਤਰ ਵਸੇ ਨਿਰੰਕਾਰ
1: ਜਿਸਕੀ ਸੀਖ ਤਰੈ ਸੰਸਾਰ।

0: ਸਾਧਕ ਸੰਗਨਾ ਹੀ ਹਉ ਤਾਪ,
1: ਸਾਧਕ ਸੰਗਤ ਜੇ ਸਭ ਆਪ,
0: ਆਪੇ ਜਾਣੈ ਸਾਧ ਬੜਾਈ,
1: ਨਾਨਕ ਸਾਧ ਪ੍ਰਭ ਬਣਿ ਆਈ,
0: ਸਾਧਕ ਸੰਗਨਾ ਕਬ ਹੂੰ ਤਾਵੈ,
1: ਸਾਧ ਕੇ ਸੰਗ ਸਦਾ ਸੁਖ ਪਾਵੇ,
0: ਸਾਧ ਸੰਗ ਦਸਤ ਗੋ ਚਿਰ ਲਹਿ,
1: ਸਾਧੂ ਕੇ ਸੰਗ ਅਜਰ ਸਹਿ,
0: ਸਾਧਕ ਸੰਗ ਵਸੈ ਤਾਨ ਉੱਚੈ,
1: ਸਾਧੂ ਕੇ ਸੰਗ ਮੈਲ ਪਹੁੰਚੇ,
0: ਸਾਧਕ ਸੰਗ ਦਿੜੈ ਸਭ ਧਰਮ,
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ,
0: ਸਾਧਕ ਸੰਗ ਪਾਏ ਨਾਮ ਨਿਧਾਨ,
1: ਨਾਨਕ ਸਾਧੂ ਕੇ ਕਰਵਾਨ,
0: ਸਾਧਕ ਸੰਗ ਸਭ ਕੁਲ ਉਧਾਰੈ,
1: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ,
0: ਸਾਧੂ ਕੈ ਸੰਗ ਸੋ ਧਨ ਪਾਵੈ,
1: ਜਿਸ ਧਨ ਤੇ ਸਭ ਕੋ ਵਰਸਾਵੈ,
0: ਸਾਧ ਸੰਗ ਧਰਮ ਰਾਏ ਕਰੇ ਸੇਵਾ,
1: ਸਾਧ ਕੇ ਸੰਗ ਸੋਭਾ ਸੁਰ ਦੇਵਾ,
0: ਸਾਧੂ ਕੈ ਸੰਗ ਪਾਪ ਬਲਾਇਨ,
1: ਸਾਧ ਕੇ ਸੰਗ ਅੰਮ੍ਰਿਤ ਗੁਣ ਗਾਇਨ,
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ,
1: ਨਾਨਕ ਸਾਧ ਕੇ ਸੰਗ ਸਫਲ ਜਨਮ,
0: ਸਾਧ ਕੇ ਸੰਗ ਨਹੀਂ ਕਛ ਕਾਲ,
1: ਦਰਸ਼ਨ ਭੇਟ ਹੋਤ ਨਿਹਾਲ,
0: ਸਾਧ ਕੇ ਸੰਗ ਕਲੁਖਤ ਹਰੈ,
1: ਸਾਧ ਕੇ ਸੰਗ ਨਰਕ ਪਰ,
0: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ,
1: ਸਾਧ ਸੰਗ ਵਿਛੜਤ ਅਰ ਮੇਲਾ,
0: ਜੋ ਇੱਛੈ ਸੋਈ ਫਲ ਪਾਵੈ,
1: ਸਾਧ ਕੇ ਸੰਗ ਨਾ ਬਿਰਥਾ ਜਾਵੇ,
0: ਪਾਰ ਬ੍ਰਹਮ ਸਾਧ ਰਿਤ ਬਸੈ,
1: ਨਾਨਕ ਉਦਰੈ ਸਾਧ ਸੁਨ ਰਸੈ,
0: ਸਾਧ ਕੇ ਸੰਗ ਸੁਨੋ ਹਰ ਨਾਉ,
1: ਸਾਧ ਸੰਗ ਹਰ ਕੇ ਗੁਣ ਗਾਓ,
0: ਸਾਧ ਕੇ ਸੰਗ ਨਾ ਮਨ ਤੇ ਵਿਸਰੈ,
1: ਸਾਧ ਸੰਗ ਸਰਪਣ ਨਿਸਤਰੈ,
0: ਸਾਧ ਕੇ ਸੰਗ ਲੱਗੈ ਪ੍ਰਭ ਮੀਠਾ,
1: ਸਾਧੂ ਕੇ ਸੰਗ ਘਟ ਘਟ ਡੀਠਾ,
0: ਸਾਧ ਸੰਗ ਭਏ ਆਗਿਆਕਾਰੀ,
1: ਸਾਧ ਸੰਗਤ ਪਈ ਹੁਮਾਰੀ,
0: ਸਾਧ ਕੇ ਸੰਗ ਮਿੱਟੇ ਸਭ ਰੋਗ,
1: ਨਾਨਕ ਸਾਧ ਬਿਠੇ ਸੰਜੋਗ,
0: ਸਾਧ ਕੀ ਮਹਿਮਾ ਭੇਦ ਨਾ ਜਾਣੈ,
1: ਜੀਤਾ ਸੁਨੇ ਤੇ ਧਵਖਿਆਨੇ,
0: ਗੁਣ ਤੇ ਦੂਰ,
1: ਸਾਧ ਕੀ ਰੂਪਾਂ ਰਹੀ ਭਰਪੂਰ,
0: ਸਾਧ ਕੀ ਸੋਭਾ ਕਾ ਨਹੀਂ ਅੰਤ,
1: ਸਾਧ ਕੀ ਸੋਭਾ ਸਦਾ ਬੇਅੰਤ,
0: ਸਾਧ ਕੀ ਸੋਭਾ ਉੱਚ ਤੇ ਉੱਚੀ,
1: ਸਾਧ ਕੀ ਸੋਭਾ ਮੂਚ ਤੇ ਮੁੱਚੀ,
0: ਸਾਧ ਕੀ ਸੋਭਾ ਸਾਧ ਬਣੇ ਆਈ, ਨਾਨਕ
1: ਸਾਧ ਪ੍ਰਭ ਭੇਦ ਨਾ ਪਾਈ।

0: ਕਈ ਕੋਟ ਨਵਤਨ ਨਾਮ ਧਿਆਵੇ,
1: ਨਾਨਕ ਕਰਤੇ ਕਾਂਤ ਨਾ ਪਾਵੇ।
0: ਕਈ ਕੋਟ ਭਏ ਅਭਿਮਾਨੀ,
1: ਕਈ ਕੋਟ ਅੰਧ ਗਿਆਨੀ।
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਭੇਗਾ ਤਮਨ ਕੋਰ।
0: ਕਈ ਕੋਟ ਪਰ ਦਰਬ ਕਉ ਹੀ ਰਹੇ,
1: ਕਈ ਕੋਟ ਪਰ ਦੁਖ ਨਾ ਕਰੇ।
0: ਕਈ ਕੋਟ ਮਾਇਆ ਸ਼ਰਮਾਹੇ,
1: ਕਈ ਕੋਟ ਪਰਦੇਸ ਪਰਮਾਹੇ।
0: ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ,
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ।
0: ਕਈ ਕੋਟ ਸਿੱਧ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ।
0: ਕਈ ਕੋਟ ਪੰਖੀ ਸਰਪ ਪਾਏ,
1: ਕਈ ਕੋਟ ਪਾਤਰ ਬਿਰਖ ਨਜਾਏ।
0: ਕਈ ਕੋਟ ਪਵਨ ਪਾਣੀ ਬੈਸੰਤਰ,
1: ਕਈ ਕੋਟ ਦੇਸ ਭੂ ਮੰਡਲ।
0: ਕਈ ਕੋਟ ਸਸੀਅਰ ਸੂਰ ਨਖੇਤਰ,
1: ਕਈ ਕੋਟ ਦੇਵ ਦਾਨਵਿੰਦਰ ਸੇ ਛਤਰ।
0: ਸਗਲ ਸਮੱਗਰੀ ਆਪਣੇ ਸੂਤ ਧਾਰੇ,
1: ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ।
0: ਕਈ ਕੋਟ ਰਾਜਸਥਾਨ ਸਾਤਕ,
1: ਕਈ ਕੋਟ ਬੇਦ ਪ੍ਰਾਂਤ ਸਿਮਰਤਰ ਸਾਸਤ।
0: ਕਈ ਕੋਟ ਕੀਰਤਨ ਸਮੁੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ।
0: ਕਈ ਕੋਟ ਕੀਏ ਚਿਰ ਜੀਵੇ,
1: ਕਈ ਕੋਟ ਗਿਰੀ ਮੇਰ ਸੰਤੀ ਵੇ।
0: ਕਈ ਕੋਟ ਜਕਿ ਨਿਰ ਪਿਸਾਚ,
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ।
0: ਸਭ ਤੇ ਨੇਰੇ ਸਭ ਹੂੰ ਤੇ ਦੂਰ,
1: ਨਾਨਕ ਆਪਲਪ ਤ੍ਰਿਆ ਭਰਪੂਰ।
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ।
0: ਕਈ ਕੋਟ ਜਨਮ ਹੈ ਜੀਵਹਿ ਮਰਹਿ,
1: ਕਈ ਕੋਟ ਬਹੁ ਜੋਨੀ ਫਿਰੈ।
0: ਕਈ ਕੋਟ ਬੈਠਤ ਹੀ ਖਾਹੇ,
1: ਕਈ ਕੋਟ ਕਾਲੇ ਥਕ ਪਾਹੇ।
0: ਕਈ ਕੋਟ ਕੀਏ ਤਨਵੰਤ,
1: ਕਈ ਕੋਟ ਮਾਇਆ ਮੈਂ ਜਿੰਤ।
0: ਜੈ ਜੈ ਭਾਣਾ ਤੈ ਤੈ ਰਾਖੇ,
1: ਨਾਨਕ ਸਭ ਕੁਝ ਭੋਕੇ ਹਾਥੇ।
0: ਕਈ ਕੋਟ ਭਏ ਬੈਰਾਗੀ,
1: ਨਾਮ ਨਾਮ ਸੰਗਤਨ ਲਾਗੀ।
0: ਕਈ ਕੋਟ ਪ੍ਰਭ ਕੋ ਖੋਜਨ।

0: ਆਪ ਨਾਨਕ ਪ੍ਰਭ ਸੋਏ।
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਤੈਨੂੰ ਅਵਤਾਰ ਤੁਮ ਪ੍ਰਗਾਸ।
1: ਕਈ ਕੋਟ ਤਤ ਕੇ ਬੇਥੇ
0: ਸਦਾ ਨਿਹਾਰੇ ਏਕੋ ਨੇਤਰ।
1: ਕਈ ਕੋਟ ਨਾਮ ਰਸ ਪੀ ਵਹਿ
0: ਆਤਮਰਾ ਸੁਖ ਸਹਿ ਸਮਾਵੇ ਅਮਰ ਪਏ ਸਭ ਸਦੀ ਜੀਵੇ।
1: ਕਈ ਕੋਟ ਨਾਮ ਗੁਣ ਗਾਵੇ
0: ਆਤਮਰਾ ਸੁਖ ਸਹਿ ਸਮਾਵੇ
1: ਆਪਣੇ ਜਨ ਕਉ ਸਾਸ ਸਾਸ ਸੁਮਾਰੇ
0: ਨਾਨਕ ਕੋਏ ਪਰਮੇਸ਼ਰ ਕੇ ਪਿਆਰੇ।

0: ਉਪਦੀ ਕਣਕ ਰਾਵਣ ਕਰਨੇ ਜੋਗ
1: ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪਤ ਆਪਣਹਾਰਾ
1: ਅੰਤ ਨਹੀਂ ਕਿਛ ਪਾਰ ਆਵਾਰਾ
0: ਹੁਕਮੈ ਧਾਰ ਅਦਰ ਰਾਵੇ
1: ਹੁਕਮੇ ਉਪਜੈ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ
1: ਸਮੈ ਰਿਹਾ ਸੁਮਾਰ
0: ਪ੍ਰਭਾਵੇ ਮਾਨੁਗਤ ਪਾਵੇ
1: ਪ੍ਰਭਾਵੈ ਤਾਂ ਪਾਤਰ ਤਰਾਵੇ
0: ਪ੍ਰਭਾਵੇ ਬਿਨਸਾਸ ਤੇ ਰਾਖੇ
1: ਪ੍ਰਭਾਵੈ ਤਾਂ ਹਰ ਗੁਣ ਪਾਖੇ
0: ਪ੍ਰਭਾਵੇ ਤਾਂ ਪਤ ਸੁਧਾਰੇ
1: ਆਪ ਕਰੇ ਆਪਣ ਵਿਚਾਰ
0: ਦੋਹਾਂ ਸਰਿਆ ਕਾ ਆਪ ਸਵਾਮੀ
1: ਹਿਲੈ ਬਿਕਸੈ ਅੰਤਰ ਜਾਮੀ
0: ਜੋ ਪਾਵੇ ਸੋ ਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਕੌਮ ਮਨੁੱਖ ਸੇ ਕਿਆ ਹੋਏ ਆਵੇ
1: ਜੋ ਤਿਸ ਭਾਵੈ ਸੋਈ ਕਰਾਵੇ
0: ਇਸਕੇ ਹਾਥ ਹੋਏ ਤਾਂ ਸੋ ਕੁਜਲੇ
1: ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੇ
1: ਇਹ ਜਾਣਤੇ ਆਪਣਾ ਬਚੇ
0: ਪਰਮੇ ਪੂਲਾ ਦਰਦ ਸਾਵੇ
1: ਨਿਮਕ ਮਾਹੀ ਚਾਰ ਕੁੰਟ ਫਿਰ ਆਵੇ
0: ਕਿਰਪਾ ਜਸੇ ਆਪਣੀ ਭਗਤ ਦੇ
1: ਨਾਨਕ ਤੇਜਨ ਨਾਮ ਮਿਲੇ
0: ਜਿਨਮੇ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ
1: ਤਤਕਾਲ ਦਾ ਦਿਸ ਪ੍ਰਗਟਾ
0: ਜਾ ਕੋ ਆਪਣੀ ਘਰੇ ਵਸੀਸ
1: ਕਾਕਾ ਲਿਖਨ ਗਣੇ ਜਗਦੀਸ਼
0: ਜੀਓ ਪਿੰਡ ਸਭ ਤੇ ਸਕੀ ਰਾਸ
1: ਘਟ ਘਟ ਪੂਰਨ ਬ੍ਰਹਮ ਪ੍ਰਗਾਸ

0: ਪਦ ਪਤੰਗੋ ਜੀਆ
1: ਅਨਿਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸੋਗੀ ਦਿਖਾਵੇ
1: ਜੋ ਪ੍ਰਭਾਵੈ ਤਿਵੈ ਨਚਾਵੇ
0: ਰਸ ਭਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਈ
0: ਸਾਧ ਸੰਗ ਤੇ ਉਹ ਪਾਵੇ
1: ਉਸ ਸਥਾਨ ਤੇ ਬਹੁਰ ਨਾ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮੰਤਨ ਨਾਮ ਰਤੇ ਇੱਕ ਰੰਗ
1: ਸਦਾ ਬਸੈ ਪਾਰ ਬ੍ਰਹਮ ਕੈਸਾ

0: ਅਖਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ
1: ਜਿਸ ਤੇ ਅੰਤਰ ਰਾਜ ਅਭਿਮਾਨ
0: ਸੋ ਨਰਕ ਪਾਤੀ ਹੋਵਤ ਸਵਾਨ
1: ਜੋ ਜਨ ਮੈਂ ਜੋ ਬਨਵੰਤ
0: ਸੋ ਹੋਵਤ ਵਿਸ਼ਟਾ ਕਾ ਜੰਤ
1: ਆਪਸ ਕੋ ਕਰਮਵੰਤ ਕਹਾਵੈ
0: ਜਨਮ ਮਰੈ ਬਹੁ ਜੋਨ ਪਰਮਾਵੈ
1: ਧਨ ਭੂਮ ਕਾ ਜੋ ਕਰੈ ਗੁਮਾਨ
0: ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੈ
0: ਨਾਨਕੀਆ ਮੁਕਤਾ ਕੈ ਸੁਖ ਪਾਵੈ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ ਪਲ ਭੀਤਰ ਤਾਕਾ ਹੋਏ ਬਿਨਾਸੇ
1: ਆਪ ਜਾਣੇ ਬਲਵੰਤ
0: ਕਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਲੇ ਆਪ ਅਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ
0: ਸੋ ਜਨ ਨਾਨਕ ਦਰ ਗਏ ਪਰਵਾਨ
1: ਕੋਟ ਕਰਮ ਕਰੇ ਹੁੰਦਾਰੇ
0: ਸ਼ਰਮ ਪਾਵੇ ਸਗਲੇ ਬਿਰਥਾਰੇ
1: ਅਨਕ ਤਪੱਸਿਆ ਕਰੇ ਅਹੰਕਾਰ
0: ਨਰਕ ਸੁਰਗ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦਰਵੈ
0: ਹਰ ਦਰ ਗਹਿ ਕਹੋ ਕੈਸੇ ਗਵੈ
1: ਆਪਸ ਕੋ ਜੋ ਭਲਾ ਕਹਾਵੈ
0: ਕਿਸੈ ਭਲਾਈ ਨਿਕਟ ਨ ਆਵੈ
1: ਸਰਬ ਕੀ ਰੇਂ ਜਾ ਕਾ ਮਨ ਹੋਏ
0: ਕਹੁ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਾਣੈ ਮੈਂ ਕਿਛ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਤਾਰੇ ਕੋ ਬੈਰੀ ਮੀਤ
0: ਤਬ ਲਗ ਨਿਸ਼ਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇਸ ਜਾਏ
1: ਤੇ ਬੰਧਨ ਛੁਟੈ
0: ਗੁਰ ਪ੍ਰਸਾਦ ਨਾਨਕ ਹੋ ਛੁਟੈ
1: ਕਟੇ ਲਖ ਪਉ ਉਠਤਾਵੈ
0: ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ
1: ਅਨੰਗ ਭੋਗ ਵਿਖਿਆ ਕੇ ਕਰੈ
0: ਤ੍ਰਿਪਤ ਆਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕਉ ਰਾਜੈ
0: ਸੁਪਨ ਮਨੋਰਥ ਬ੍ਰਿਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਬੜ ਭਾਗੀ ਕਿਸੈ ਪ੍ਰਾਪਤ

0: ਸੱਚ ਸਭ ਕਿਨਾ
1: ਹੋਠ ਮੱਧੇ ਕਿਨੇ ਬਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸ਼੍ਰਵਣ ਬਖਿਆਣੀ ਪਵਿੱਤਰ ਪਵਿੱਤਰ

0: ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ,
1: ਸੰਤ ਕਾ ਦੁਖੀ ਕਿਤੇ ਕਾਜ ਨਾ ਬੂਝੈ,
0: ਦੁਖੀ ਕੋ ਧਿਆਨ ਭਰਮਾਈਐ,
1: ਸੰਤ ਕਾ ਦੁਖੀ ਉਜੜ ਪਾਈਐ,
0: ਸੰਤ ਕਾ ਦੁਖੀ ਅੰਤਰ ਤੇ ਥੋਥਾ,
1: ਜਿਉ ਸਾਸ ਬਿਨਾ ਮਿਰਤ ਕੀ ਲੋਥਾ,
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ,
1: ਆਪਣ ਬੀਜ ਆਪੇ ਹੀ ਖਾਇ,
0: ਸੰਤ ਕੇ ਦੁਖੀ ਕਵਰ ਨਾ ਰੱਖਣ ਹਾਰ,
1: ਸੰਤ ਪਾਵੇ ਤਲੇ ਵਾਰ,
0: ਸੰਤ ਕਾ ਦੁਖੀ ਓ ਬਿਲ ਲਾਏ,
1: ਜਿਉ ਜਲ ਬਿਹੂਣ ਮਛਲੀ ਤੜਪੜਾਏ,
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
1: ਜਿਉ ਪਾਵ ਇੰਦਰ ਨਹੀਂ ਤ੍ਰਾਪੇ,
0: ਸੰਤ ਕਾ ਦੁਖੀ ਛੁੱਟਿਆ ਅਕੇਲਾ,
1: ਜਿਉ ਵਾਰ ਚਲ ਕੇ ਤਮਾਏ ਦੁਇਲਾ,
0: ਸੰਤ ਕਾ ਦੁਖੀ ਧਰਮ ਤੇ ਰਹਿਤ,
1: ਸੰਤ ਕਾ ਦੁਖੀ ਸਦਮਿਤਿਆ ਕਹਿਤ,
0: ਕਿਰਤ ਨਿੰਦ ਕਾ ਤੁਰ ਹੀ ਪਿਆ,
1: ਨਾਨਕ ਜੋ ਭਾਵੇ ਸੋਈ ਕੀਆ,
0: ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ,
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ,
0: ਸੰਤ ਕਾ ਦੁਖੀ ਸਦਾ ਸਹਿਕਾਈਐ,
1: ਸੰਤ ਕਾ ਦੁਖੀ ਨਾਮ ਰਿਣਾ ਜਵਾਈਐ,
0: ਸੰਤ ਕੇ ਦੁਖੀ ਕੀ ਪੁਜੈ ਨਯਾ ਸਾ,
1: ਸੰਤ ਕੇ ਦੁਖੀ ਕੋ ਚਲੇ ਨਿਰਾਸਾ,
0: ਸੰਤ ਕੇ ਦੁਖ ਨ ਤ੍ਰਿਸ਼ਟੈ ਕੋਈ,
1: ਜੈਸਾ ਭਾਵੇ ਤੈਸਾ ਕੋਈ ਹੋਏ,
0: ਭਇਆ ਕਿਰਤ ਨ ਮਿਟੈ ਕੋਈ,
1: ਨਾਨਕ ਜਾਨੇ ਸੱਚਾ ਸੋਏ,
0: ਸਭ ਘੜ ਤਿਸਕੇ ਕਰਨੇ ਹਾਰ,
1: ਸਦਾ ਸਦਾ ਤਿਸਕੋ ਨਮਸਕਾਰ,
0: ਰੱਬ ਕੀ ਉਸਤਤ ਕਰੋ ਦਿਨ ਰਾਤ,
1: ਤਿਸੇ ਤੇ ਆਓ ਸਾਸ ਗ੍ਰਾਸ,
0: ਕੁਛ ਵਰਤੈ ਤਿਸਕਾ ਕੀਆ,
1: ਜੈਸਾ ਕਰੇ ਤੈਸਾ ਕੋ ਧੀਆ,
0: ਆਪਣਾ ਖੇਲਾ ਕਰਨੇ ਹਾਰ,
1: ਦੂਸਰ ਕੌਣ ਕਹੇ ਵਿਚਾਰ,
0: ਕਿਸਨੂੰ ਕਿਰਪਾ ਕਰੇ ਤਿਸੇ ਆਪਣਾ ਨਾਮ ਦੇ, ਬੜ ਭਾਗੀ ਨਾ

0: ਗੁਰ ਪ੍ਰਸਾਦ ਤਤ ਸਭ ਬੁਝਿਆ,
1: ਜਬ ਦੇਖੋ ਤਬ ਸਭ ਕੁਛ ਮੂਲ,
0: ਨਾਨਕ ਸੋ ਸੁਖਮ ਸੋਈ ਅਸੂਲ,
1: ਨਾ ਕਿਛੁ ਜਨਮੈ ਨਾ ਕਿਛੁ ਮਰੈ,
0: ਆਪਨ ਚਲਤਾ ਭੀ ਕਰੈ,
1: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ,
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਿਕ ਜੁਗਤ ਰਚਥਾ ਪੁਥਾਪ,
1: ਤੂੰ ਨਾਸੀ ਨਾ ਹੀ ਕਿਛੁ ਖੰਡ,
0: ਧਾਰਨ ਧਾਰੇ ਹੋ ਬ੍ਰਹਮੰਡ,
1: ਹਲਕ ਪੇ ਪੁਰਖ ਪ੍ਰਤਾਪ,
0: ਆਪ ਜਪਾਏ ਤਾ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋ ਬਾਬੰਤ, ਪ੍ਰਭ ਕੇ ਸੇਵਕ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਵਿਸਾਰਨ,
1: ਪ੍ਰਭ ਕੇ ਸੇਵਕ ਵਾਪੇ ਮੇਲ ਲੈ ਕਿਰਪਾਲ,
0: ਗੁਰ ਕਾ ਸ਼ਬਦ ਜਪ ਭਏ ਨਿਹਾਲ,
1: ਉਨਕੀ ਸੇਵਾ ਸੋਈ ਲਾਗੇ,
0: ਜਿਸਨੂੰ ਕਿਰਪਾ ਕਰੇ ਬਿਡਭਾਗੇ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰ ਕੋ ਤੁਮ ਕਰਮਾਨ,
1: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ,
0: ਸਦਾ ਸਦਾ ਬਸੈ ਹਰ ਸੰਗ,
1: ਸਹਿ ਸਵਾਏ ਹੋਵੇ ਸੋਏ,
0: ਕਰਨੇ ਹਾਰ ਪਛਾਣੇ ਸੋਏ,
1: ਪ੍ਰਭ ਕਾ ਕੀਆ ਜਨਮ ਵਿੱਚ ਲਗਾਨਾ,
0: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਸੇਵ ਜੈ ਤੁਸਮਾਏ ਸਮਾਏ।

0: ਚਾਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇ ਵਣਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੈ ਅਜਾਨ
1: ਕੌਣ ਬਸਤ ਆਈ ਤੇਰਾ ਸੰਗ
0: ਲਪਟ ਰਿਹਾ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਛੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਘਰ ਪਾਇਆ

0: ਸੋਏ
1: ਯਹੋਵਾ ਪਾਰ ਬਿਰਲਾ ਬਾਪਾਰ
0: ਨਾਨਕ ਤਾਕੈ ਸਦ ਬਲਿਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵੱਡ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨਕ ਬਿਘਨ ਤੇ ਸਾਧੂ ਰਾਖੈ
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਓਟ ਗਹੀ ਸੰਤ

0: ਪੁਰਬ ਲਿਖੇ ਕਾ ਲਹਿਣਾ ਪਾਹੇ,
1: ਸਭ ਕਿਛ ਤਿਸਕਾ ਉਹ ਕਰਨਾ ਜੋਗ,
0: ਇਸ ਬਿਨ ਦੂਸਰ ਹੋਆ ਨਾ ਹੋਗ,
1: ਜਪ ਜਨ ਸਦਾ ਸਦਾ ਦਿਨ ਰਹਿਣੀ,
0: ਸਭ ਤੇ ਊਚ ਨਿਰਮਲੇ ਕਰਨੀ,
1: ਕਰ ਕਿਰਪਾ ਜਿਸ ਕੋ ਨਾਮ ਦੀਆ,
0: ਨਾਨਕ ਸੋਜਨ ਨਿਰਮਲ ਕੀਆ,
1: ਗੁਰ ਕੀ ਪ੍ਰਤੀਤ,
0: ਕਿਸ ਜਨ ਆਵੇ ਹਰ ਪ੍ਰਭ ਚੀਤ,
1: ਭਗਤ ਭਗਤ ਸੁਣੀਐ ਤੇ ਲੋਏ,
0: ਜਾ ਕੈ ਹਿਰਦੈ ਇਕੋ ਹੋਏ,
1: ਸੱਚ ਕਰਣੀ ਸੱਚਤਾ ਕੀ ਰਹਿਤ,
0: ਸੱਚ ਹਿਰਦੈ ਸਤਿ ਮੁਖ ਕਹਿਤ,
1: ਸਾਚੀ ਦ੍ਰਿਸ਼ਟ ਸਾਚਾ

0: ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਤੇ ਨਿਰਭੋਏ ਵਿਸਾਨਾ
0: ਜਿਸਤੇ ਉਪਜਿਆ ਤਿਸ ਮਾਹੇ ਸਮਾਨ
1: ਮਸਤ ਮਾਏ ਲੈ ਵਸਤ ਗਡਾਈ
0: ਤਾਕੋ ਭਿੰਨ ਨ ਕਹਿਣਾ ਜਾਈ
1: ਪੂਜੇ ਪੂਜਣ ਹਾਰ ਵੇਖ
0: ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ
1: ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੇ

0: ਨਾਨਕ ਸੋ ਸੇਵਕ ਸਾਧ ਸਾਧ ਸੁਮਾਰ ਹੈ
1: ਆਪਣੇ ਜਨ ਕਾ ਪਰਦਾ ਢਾਕੇ
0: ਆਪਣੇ ਸੇਵਕ ਕੀ ਸਰ ਪਰ ਰੱਖੇ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰੱਖੇ
0: ਤਾਕਿ ਗਤ ਮਿਤ ਕੋਈ ਨਾ ਲਖੇ
1: ਪ੍ਰਭ ਕੇ ਸੇਵਕੋ ਕੋ ਨਾ ਬੁਝੇ
0: ਪ੍ਰਭ ਕੇ ਸੇਵਕ ਉਚੇ ਉਚੇ
1: ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ
1: ਨਿੱਕੀ ਕੀਰੀ ਮੈਂ ਕਰ ਰੱਖੇ
0: ਕਰੇ ਲਸ਼ਕਰ ਕੋਟ ਲਖੇ
1: ਇਸ ਕਾ ਸਾਸ ਨ ਕਾਟ
0: ਮਾਨ
1: ਜਤਨ ਕਰਤ ਬਾਤ
0: ਕਰਤਵ
1: ਮਾਰੇ ਨ ਰਾਖੇ ਅਵਰ ਨਾ ਕੋਏ
0: ਸਰਬ ਜੀ ਆਕਾ ਰੱਖ ਸੋਏ
1: ਸੋਚ ਕਰੇ ਰੇ ਪ੍ਰਾਣੀ
0: ਬਾਰੰ
1: ਬਾਰ ਬਾਰ ਪ੍ਰਭ ਜਪੀਏ
0: ਅੰਮ੍ਰਿਤ ਮੰਤ੍ਰ ਪੀਏ
1: ਅੰਮ੍ਰਿਤ ਜਿਨ ਗਰੰਗ ਪਾਇਆ
0: ਅਵਰ ਨਾ

0: ਸਤ ਬਲੀ ਸਤਿਗੁਰ ਸਿੱਖ ਕੀ ਕਰਾ ਪ੍ਰਤ ਪਾਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਸਤਿਗੁਰ ਸਿੱਖ ਕੇ ਬੰਧਨ ਕੱਟ
1: ਸਿੱਖ ਵਿਕਾਰ ਤੇ ਹਟ
0: ਸਤਿਗੁਰ ਸਿੱਖ ਕਾ ਨਾਮ ਧਨ ਦੇ
1: ਸਿੱਖ ਵਡਭਾਗੀ
0: ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰਾ

0: ਹਰ ਨਾਮ ਕਮਾਵਨਾ ਨਾਨਕ ਧਨ ਸਾਰ
1: ਅਸ਼ਟਪਦੀ
2: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
2: ਅਵਰ ਉਪਾਵ ਸਭ ਮੀਤ ਵਿਸਾਰੋ
0: ਚਰਨ ਕਮਲ ਰਿਧ ਮੈਂ ਉਰਧਾਰ।

0: ਰੂਪੈ ਸੁਹੋਏ ਪੁਨੀਤ
1: ਭਗਤ ਭਾਏ ਲਾਵੈ ਮਨ ਹੀਤ
0: ਨਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਕਰ ਵੈਕੁੰਠ ਮੁਕਤ ਮੁਖ ਪਾਏ
1: ਏਕ ਨਿਮਖ ਹਰ ਕੇ ਗੁਣ ਗਾਏ
0: ਅਨਿਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਭੋਜਨ ਕਾ ਪਰ ਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਸੁਕਰਨੀ ਸੋਭਾ

0: ਆਪਨ ਤਬ ਕਹਤੇ ਹੋਤਾ,
1: ਜਬ ਧਾਰੇ ਆਪਨ ਸੁਨ ਸਮਾਦ, ਜਬ ਇਸਕਾ ਬਰਨ ਚਿਹਨ ਨ ਜਾਪਤ,
2: ਹਰਕ ਸੋ ਕਹੋ ਕਿਸੈ ਵਿਆਪਤ।

0: ਵਿਚਾਰੋ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
0: ਤਬ ਸਿਵ ਸਕਤ ਕਹੋ ਕਿਤ ਠਾਏ
1: ਜਬ ਆਪ ਹੈ ਆਪ ਆਪਣੀ ਜੋਤ ਧਰਾ
0: ਤਬ ਕਵਨ ਨਿਡਰ ਕਵਨ ਕਤ ਡਰੇ
1: ਆਪਣ ਚਲਤ ਆਪ ਕਰਨ ਹਾਰ
0: ਨਾਨਕ ਠਾਕੁਰ ਅਗਮਕਾਰ
1: ਅਬਨਾਸੀ ਸੁਖ ਆਪਣੇ ਆਸਨ
0: ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕ
0: ਚਿਤ੍ਰ ਗੁਪਤ ਕਿਛੁ

0: ਸ਼ਬਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪ ਬਸਥਾਰ
1: ਜਾਤਿ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛੁ ਹੋਏ
0: ਆਪਣ ਸੁਖ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਵਾ।

0: ਭਾਉ
1: ਆਠ ਪਹਿਰ ਪ੍ਰਭ ਭਿਖ ਹਨੇਰਾ
2: ਮਿਟੇ ਗਿਆਨ ਬੈਠੇ ਅੰਧੇਰਾ
1: ਉਪਦੇਸ ਹਿਰਦੈ ਵਸਾਵੋ
2: ਮਨ ਇਸ਼ਕੇ ਨਾਨਕ ਫਲ ਪਾਵਹੁ
1: ਹਲਤ ਪਲਤ ਦੁਇ

0: ਭਲਾ ਕਰ ਤੂੰ ਤਤ ਨਿੱਕੀ,
1: ਆਪੇ ਜਾਣੈ ਆਪਣੇ ਜੀ ਕੀ,
0: ਆਪ ਸਾਚ ਧਾਰੀ ਸਭ ਸਾਚ,
1: ਬੋਧ ਬੋਧ ਆਪਨ ਸੰਗ ਰਾਚ,
0: ਤਾਕੀ ਗਤਮਿਤ ਕਹੀ ਨ ਜਾਏ,
1: ਦੂਸਰ ਹੋਏ ਤਸੋ ਜੀ ਪਾਏ,
0: ਇਸਕਾ ਕੀਆ ਸਭ ਪਰਵਾ,
1: ਗੁਰ ਪ੍ਰਸਾਦ ਨਾਨਕੇ ਹੋ ਜਾਨ,
0: ਤੂੰ ਜਾਣੈ ਤਿਸਦਾ ਸੁਖ ਹੋਏ,
1: ਆਪ ਮਿਲਾਏ ਲਏ ਪ੍ਰਭ ਸੋਏ,
0: ਧਨਵੰਤ ਕੁਲਵੰਤ ਪਤਵੰਤ,
1: ਜੀਵਨ ਮੁਕਤ ਜਿਸ ਦਾ ਭਗਵੰਤ,
0: ਧਨ ਧਨ ਧਨ ਜਨ ਆਇਆ,
1: ਜਿਸ ਪ੍ਰਸਾਦ ਸਭ

0: ਜੋ ਤਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਾਪਤਾ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਅਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ

0: ਪਵਹਿ ਸਮੁੰਦ ਨ ਜਾਣੀਆ
1: ਸਾਧ ਸੁਲਤਾਨ ਗਹਿਰਾ ਸੇਤੀ ਮਾਲ ਧਨ
0: ਕਿਹੜੇ ਤੁਲ ਨਾ ਹੋਵਨੀ ਜੇ ਤਸ ਮਨਹੋ ਨ ਵਿਸਰਹਿ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਾਂ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਜੋਰ ਜੋਰਾਰਦਨ ਸੁਧ ਸੁਧਾਤਕ।

0: ਅੰਤ ਕੋ ਨਾਂਗੇ ਪਾਏ ਪਧਾਰੇ।
1: ਜੀਤ ਫਿਰੈ ਸਵਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ।
0: ਗੁੰਜਤ ਗੋੜ ਗਜਾਨ ਕੇ ਸੁੰਦਰ ਹੈ ਸਦਹਿ ਰਾਜ ਹਜਾਰੇ।
1: ਭੂਤ ਭਵਿਖ ਭਵਾਨ ਕੇ ਭੂਪਤ ਗੌਣ ਗਣੇ ਨਹੀਂ ਜਾਤ ਵਿਚਾਰੇ।
0: ਸਰੀ ਪਦ ਸਰੀ ਭਗਵਾਨ ਭਜੇ ਬੈਨ ਅੰਤ ਕੋ ਅੰਤ।

0: ਸਰੀਆ ਧੋਜੋ ਕਰੀ ਆਦਿਖਾ
1: ਲੋ ਮੋਹਿ ਰਾਖਨ ਹਾਰੇ
0: ਸਾਹਿਬ ਸੰਤ ਸਹਾਇ ਪਿਆਰੇ
1: ਤੀਨ ਬੰਦੁਸ਼ਟਨ ਕੇ ਹੰਤਾ
0: ਤੁਮ ਹੋ ਪੁਰੀ ਜਤਨ ਦਸ ਕਰਤਾ
1: ਕਾਲ ਪਾਏ ਬ੍ਰਹਮਾ ਬਿਪਤਰਾ
0: ਕਾਲ ਪਾਏ ਸ਼ਿਵਜੀ ਅਵਤਰਾ
1: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ
0: ਸਕਲ ਕਾਲ ਕਾ ਗਿਆ ਤਮਾਸਾ
1: ਕਾਲ ਜੋਗੀ ਸ਼ਿਵ ਕੀਓ
0: ਵੇਦ

0: ਕਾ ਮੂੜ
1: ਚਾਰਤ ਭੇਦਾ
2: ਜਾ ਕੋ ਭੇਦ ਨਾ ਪਾਵਤ ਭੇਦਾ
3: ਕਰਪਾਨ ਅਨੁਮਾਨਤ
1: ਮਹਾ ਮੂੜ ਕਾਜ
2: ਭੇਦ ਨਾ ਜਾਣਤ
3: ਮਹਾਦੇਵ ਕੋ ਕੈਦ ਸਦਾ ਸਿਵ
1: ਨਿਰੰਕਾਰ ਕਾ ਜੀਨਤ ਮੈਂ ਭੇਵ
3: ਆਪਣੀ ਬੁੱਧ ਹੈ ਜੇਤੀ
1: ਬਰਨਤ ਭਿੰਨ ਭਿੰਨ ਤੋਹੇ ਸਿਰਤੀ
3: ਤੁਮਰਾ ਲਖਾ ਨਾ ਜਾਏ ਪਸਾਰਾ
1: ਕੇ ਭੇਦ ਸਜਾ ਪ੍ਰਥਮ ਸੰਸਾਰਾ
3: ਕੈ ਰੂਪ ਅਨੂਪ ਸਰੂਪਾ
1: ਰੰਗ ਭਇਓ ਰਾਵ ਕੈ ਭੂਪਾ
3: ਜੇਤ ਸਥਿਤ ਜਕੀਨੀ
1: ਖਾਨ ਬਹੁਤ ਰਚਦੀ
3: ਫੂਲ ਰਾਜਾ ਹੈ ਬੈਠਾ
1: ਕਹੋ ਸਰਮਟ ਭੈਓ ਸੰਤ।

0: ਸਕਲ ਮਲੇਸ਼ਰਨ
1: ਸਰਨੀ ਪਰੇ
0: ਤਿਨਕੇ ਦੁਸ਼ਟ ਦੁਸ਼ਟ ਵਾ ਮਰੇ
1: ਜਮਨ ਪਗ ਪਰੇ ਤਿਹਾਰੇ
0: ਤਿਨਕੇ ਤੁਮ ਸੰਕਟ ਸਭ ਟਾਰੇ
1: ਕੋ ਇਕ ਵਾਰ ਧਿਆਏ ਹੈ
0: ਤਾਕੇ ਕਾਲ ਨਿਟ
1: ਨਾ ਹੋਏ ਤਾਈ ਸਭ ਕਾਲਾ
0: ਦੁਸ਼ਟ ਅਰਸ਼ਟ ਕਾਲਾ
1: ਦਿਸ਼ਟ ਤਨ ਜਾਹੇ ਨਾ।

0: ਸੁਣੈ ਮੋੜ ਜਤ ਲਾਏ ਚਤੁਰਤਾ ਆਵਈ
1: ਦਰਦ ਪਉ ਨਿਕਟ ਨ ਤਿਨ ਨਰ ਕੇ ਰਹੇ
0: ਹੋ ਜੋ ਆਖੀ ਇੱਕ ਬਾਰ ਚੌਪਈ ਕੋ ਕਹੈ ਚੌਪਈ
1: ਸਤਰ ਸਹਿਸ ਪਨੀਜ

0: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ।

0: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ।
1: ਦੂਤ ਵਸ ਕੀਤੇ ਕਾਲ ਕੰਟਕ ਮਾਰਿਆ।

0: ਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ।
1: ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
1: ਇੱਕ ਭਰਮ ਭੁੱਲੇ ਫਿਰੈ ਦਸੋ, ਇੱਕ ਨਾਮ ਲਾਗ ਸਵਾਰਿਆ।
0: ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਪਾਣਾ ਪਾਵੇ।
1: ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।
0: ਆਹੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ।
1: ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈਐ।
0: ਤਨ ਮਨ ਤਨ ਸਭ

0: ਭਾਲ ਨੂੰ ਭੁਲਾਇਆ
1: ਮਾਇਆ ਤਾਂ ਮੋਹਣੀ ਤੈਨੇ ਕੀਤੀ ਦਿਨ ਠਕੌਲੀ ਪਾਈਆ
0: ਕੁਰਬਾਨ ਕੀਤਾ ਜਨ ਮੋਹ ਮਿਠਾ ਲਾਇਆ
1: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
0: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
1: ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
0: ਸਾਧ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਤ ਲਾਈਆ
1: ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈਆ
0: ਸਤ ਗੁਰੂ ਕਾ ਉਪਦੇਸ ਸੁਣ ਤੂੰ ਹੋਵਾ ਤੇਰੇ ਨਾਲੇ
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ
1: ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
0: ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
1: ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
0: ਕਹ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
1: ਨਰ ਮੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਜੀਵ ਜੰਤ ਸਭ ਤੁਧ ਉਪਾਇ ਇਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਜੁਕਾ ਸਤ ਗੁਰੂ ਭਲਾ ਪਾਇਆ
1: ਕਹ ਨਾਨਕ ਜਿਸ ਨੂੰ ਆਪ ਚੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
0: ਸੰਦੇਹਾ ਸਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
1: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
0: ਕਹ ਨਾਨਕ ਚਾਲ ਭਗਤਾਂ ਜੋ ਬਹੁ ਜੋਗ ਨਿਰਾਲੀ
1: ਚੱਲਾ ਇਹ ਤੇ ਚੱਲ ਹੈ

0: ਕਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਇੱਕ ਸਰਹਿ ਕਨੇਰੇ ਕਰਹਿ ਗੱਲਾਂ ਗੱਲੇ ਕਹਿ ਨਾ ਪਾਇਆ
0: ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆ

0: ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
0: ਨਹਿ ਜਾਏ ਸਹਿਸਾ ਕਦੈ ਸੰਜਮ ਰਹੇ ਕਰਮ ਕਮਾਏ।
1: ਐਸੇ ਜੀਵ ਮਲੀਨ ਹੈ ਕਿਸ ਸੰਜਮ ਧੋਤਾ ਜਾਏ।
0: ਮਨ ਧੋਵਹੁ ਸ਼ਬਦ ਲਾਗਹੁ ਹਰ ਸਿਉ ਰਹੁ ਜਤ ਲਾਏ।
1: ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ।

0: ਵੱਡਾ ਰੋਗ ਲੱਗਾ ਮਨ ਮਨੋ ਉਸਾਰਿਆ
1: ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਜਿਉਂ ਬੇਤਾਲਿਆ
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ

0: ਤੇਰੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ
1: ਆਪ ਛੱਡ ਸਦਾ ਰਹਿ ਪਰਣ ਗੁਰਮਨ ਵਰਨਾ ਜਾਣ ਕੋਏ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰਤੇ ਵੇ ਮੁਖ ਹੋਵੇ ਮੈਂ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਉੱਠੇ ਕੋਈ ਪੁੱਛੋ ਵੇਖਿਆ ਜਾਏ
1: ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ।

0: ਗਾਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ
0: ਜੇਕੋ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ
1: ਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਦ ਹੋ ਸਾਰਗ ਬਾਣੀ
0: ਨਾਨਕ ਸਦਾ ਗਾਵੋ ਇਸ

0: ਸੁਣ ਦੇ ਕੱਚੇ ਕੱਚੀ ਆਖ ਬਖਾਣੀ
1: ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ
0: ਇਸ ਦਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ
1: ਕਹਿ ਨਾਨਕ ਸਤਿਗੁਰੂ ਬਾਜਹੋ।

0: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ
1: ਸਭ ਸਖਤ ਆਪ ਉਪਾਏ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬਜਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ

0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ
1: ਕਹੈ ਨਾਨਕ ਵਡਦਾਤਾ ਸੋ ਕਿਉ ਮਨੋ ਵਿਸਾਰੀਆ
0: ਤੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਦ ਰਚਾਇਆ
0: ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
1: ਲਿਵ ਛੁੜ ਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।

0: ਹਰ ਰਸ ਕਰਮੀ ਪਾਈਆ ਸਵਰਗ ਮਲਾ ਜਿਸ ਆਏ
1: ਮਹਾ ਨਾਨਕ ਹੋਰ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ
0: ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ
1: ਹਰ ਜੋਤ ਰੱਖੀ

ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ, ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੰਨਤਾ ਤੇ ਆਪ ਜੀ ਅਰਦਾਸ ਵਿੱਚ ਸ਼ਾਮਿਲ ਹੋਏ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਜੋ ਸੋਰਠ ਕੀ ਵਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਉਸ ਵਾਰ ਵਿੱਚੋਂ ਦੋ ਸਲੋਕ ਅਤੇ ਇੱਕ ਪੌੜੀ ਹੁਕਮ ਰੂਪ ਵਿੱਚ ਸਤਿਗੁਰਾਂ ਨੇ ਅੱਜ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬੇਨਤੀ ਹੈ ਕਿ ਕੱਲ੍ਹ 5 ਅਕਤੂਬਰ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਜੀ ਅਤੇ ਭਾਈ ਹਰਜਿੰਦਰ ਸਿੰਘ ਜੀ, ਭਾਈ ਸੁੱਖਾ ਅਤੇ ਭਾਈ ਜਿੰਦਾ, ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ ਇਹਨਾਂ ਨਾਵਾਂ ਦੇ ਨਾਲ। 10 ਅਕਤੂਬਰ ਨੂੰ ਜਨਮ ਦਿਨ ਹੈ ਭਾਈ ਤਾਰੂ ਸਿੰਘ ਜੀ ਦਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਚੱਲ ਰਹੇ ਹਨ, ਸਵੇਰੇ 8 ਤੋਂ 5 ਵਜੇ ਤੱਕ ਸਟੋਕਟਨ ਗੁਰੂ ਘਰ ਵਿੱਚ। ਸੋ ਜੋ ਵੀ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਹੋਣ ਉਹ ਉੱਥੇ ਗੁਰੂ ਘਰ ਦੇ ਵਿੱਚ ਸੰਪਰਕ ਕਰ ਸਕਦੀਆਂ ਹਨ। 23 ਅਕਤੂਬਰ ਨੂੰ ਜਨਮ ਦਿਨ ਹੈ ਬਾਬਾ ਬੁੱਢਾ ਜੀ ਦਾ। 27 ਅਕਤੂਬਰ ਨੂੰ ਪ੍ਰਕਾਸ਼ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਤੇ 3 ਨਵੰਬਰ ਨੂੰ ਗੁਰਗੱਦੀ ਦਿਵਸ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਜੋਤੀ ਜੋਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ। 8 ਨਵੰਬਰ ਨੂੰ ਬੰਦੀ ਛੋੜ ਭਾਵ ਦੀਵਾਲੀ ਦਾ ਦਿਹਾੜਾ ਹੈ। ਇਹ ਆਉਣ ਵਾਲੇ ਸਾਰੇ ਸਮਾਗਮ ਹਨ, ਗੁਰੂ ਘਰ ਵਿੱਚ ਚੜ੍ਹਦੀ ਕਲਾ ਦੇ ਨਾਲ ਮਨਾਏ ਜਾਣਗੇ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਦਰਬਾਰ ਸਜਣੇ ਹਨ, ਗੁਰੂ ਘਰ ਦੇ ਕੀਰਤਨੀ ਵਿਦਵਾਨ ਜਨ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਗੁਰਮਤਿ ਵਿਚਾਰਾਂ ਨਾਲ ਜੋੜਨਗੇ ਜੀ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ, ਸਮਾਂ ਹੋਇਆ ਹੈ ਆਸਾ ਕੀ ਵਾਰ ਦੇ ਕੀਰਤਨ ਦਾ। ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਾਹਿਬ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਿਲਾ ਪਹਿਲਾ ਸੱਚੇ ਤ੍ਰਿਖਣ ਸੱਚੇ ਬ੍ਰਹਮਣ ਸੱਚੇ ਤ੍ਰਿਣ ਸੱਚੇ ਆਕਾਰ ਸੱਚੇ ਤ੍ਰਿਖਣ ਸਰਵਿਚਾਰ ਸੱਚਾ ਤ੍ਰਿਮਣ ਸੱਚਾ ਦੀਵਾਣ ਸੱਚਾ ਤਰਾ ਹੁਕਮ ਸੱਚਾ ਪ੍ਰਮਾਣ ਸੱਚਾ ਤਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾਖਲ ਕਰੋੜ

ਕੋਲੂ ਚਰਕਾ ਚੱਕੀ ਚੱਥਲ ਵਾਰੋ ਲਈ ਬਹੁਤ ਆਨੰਦ ਲਾਟੂ ਮਾਧਾਣੀਆਂ ਗਹਾ ਪੰਖੀ ਪਾਉਂਦਿਆ ਲੈਣ ਨਾ ਸਹਾ ਸੂਏ ਚਾੜ ਭਵਾਈ ਹੈ ਜੰਤ ਨਾਲ ਪਾਉਂਦੀਆਂ ਗਣਤ ਨਾ ਅੰਤ ਬੰਧਨ ਬੰਦ ਭਵਾਏ ਸੋਏ ਪਿਆ ਕਿਟ ਨਚੈ ਸਭ ਕੋਏ ਨਚ ਨਚੈ ਸਹਿਜ ਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ।

ਸਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਭੇੜੇ ਪਈ ਘੁਮਿਆਰ ਕੜ ਭਾਂਡੇ ਇੱਟਾਂ ਕੀਆ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਕੜੀ ਝੜ

बड़ भाग्य हाँ, सतगुरां ने अपार रहमत बख्शिश की है। कोटि कोट धनवाद साहिब श्री गुरु ग्रंथ साहिब जी महाराज जी का, जिन्हां ने अमृत वेले की दात बख्शिश करके निवाजिया है सारियां नूं। सतगुरु जी कृपा करन, हर रोज नेता प्रति मालक दे चरणां दा प्यार मिलदा रहे, जिहदे करके यह मिलिया होया मनुखा जामा साडा सफला हो सके। सो जिवें कि आप जी नूं पता है, अज दे दौर विच श्राद्धां दा जिहड़ा बड़ा जोर रहिंदा है। जे किसी नूं आख वी दईए भाई अगे पिछे वी मां बाप की सेवा कर लिया करो, जो गुस्सा कर जांदे ने। जीवत पितर ना माने को मुए सिरहद कराई। अपने आप नूं समझना चाहीदा है कि असीं उन्हां नूं अपने मां बाप नूं बजुर्गां नूं कौआ कूकर उन्हां दे विच तकदे हां, ਇਹ ਨਹੀਂ। ਉਹਨਾਂ ਦੇ ਲਈ ਕਈ ਵਾਰ ਲੋਕ ਆਵਾਜ਼ਾਂ ਵੀ ਮਾਰਦੇ ਨੇ, ਪਰ ਸਾਹਿਬ ਜੀ ਕਹਿੰਦੇ ਨੇ ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਿਰਹੱਦ ਕਰਾਈ। ਇਸ ਕਰਕੇ ਜਿਉਂਦਿਆਂ ਜੀ ਜਿਹੜਾ ਮੇਲਾ ਹੈ, ਜਿਹਦੇ ਵਿੱਚ ਰਹਿ ਕਰਕੇ ਆਪਾਂ ਆਪਣੇ ਬਜ਼ੁਰਗਾਂ ਦੀ ਮਾਂ ਬਾਪ ਦੀ ਸੇਵਾ ਕਰ ਸਕਦੇ ਹਾਂ। ਆਪਣੇ ਬਚਪਨ ਨੂੰ ਯਾਦ ਕਰਕੇ ਮਨੁੱਖ ਹਰ ਵੇਲੇ ਆਪਣੇ ਬਚਪਨ ਨੂੰ ਯਾਦ ਕਰਨਾ ਚਾਹੀਦਾ ਹੈ, ਜਿਹਦੇ ਕਰਕੇ ਸਾਡੇ ਮਾਂ ਬਾਪ ਸਾਨੂੰ ਯਾਦ ਆਉਂਦੇ ਰਹਿੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਹਰ ਰੋਜ਼ ਨੇਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਸੰਸਾਰ ਦੇ ਵਿੱਚ ਆਏ ਹਾਂ। ਜਾ ਕੋ ਆਏ ਸੋਈ ਵੀ ਹਾ ਜੋ, ਹਰ ਗੁਰ ਤੇ ਮਨਹਿ ਬਸੇਰਾ ਆਓ, ਮਿਲ ਕੇ ਆਨੰਦ ਸਾਹਿਬ ਜੀ ਦੇ ਜਾਪ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਈਏ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਂਕਾਰ।

मैं कोई ना जाने तुमरा ऊंचे ते ऊंचा भगवंत।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰਿਆ ਘਰ ਨੋਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜਿਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵਾਏ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਸ਼ਿਆ ਰਿਆਇਤ ਦੇਖਦੇ ਫਤਿਹ ਬਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਛੇ ਪੌੜੀਆਂ ਆਨੰਦ ਸਾਹਿਬ ਦੇ ਜਾ ਪਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਤਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਬੱਚੀ ਹਰਨੂਰ ਕੌਰ ਬੰਗਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਲੰਬੀ ਆਜੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਸੁਰਗਵਾਸੀ ਸਰਦਾਰ ਬੰਤਾ ਸਿੰਘ ਦੀ ਸਲਾਨਾ ਯਾਦ ਵਿੱਚ
ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ, ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ, ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਦਰੋਂ ਕਰੋ ਨਾਮਦਾਨ, ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਗਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀਓ, ਸੇਵਕਾਂ ਨੂੰ ਦੇਹ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਹਾਰਾਜ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਣਾਗਤ ਜਨ ਪਾਰੇ ਤਾਕਾ ਸਦ ਪ੍ਰਤਾਪ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸੋ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਹ ਨਾ ਪਛੋਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਭਾਗੇ ਹੋ ਜੋ ਆਪ ਜੀ ਨੇ ਅਰਦਾਸ ਤੋਂ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਸ਼ਲੋਕ ਮਹਿਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਬਣ ਤੰਤਾਂ ਜਾ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ। ਮਾਇਆ ਇੱਥੇ ਜੋ ਹੈ ਪੈਸੇ ਵਾਲੀ ਗੱਲ ਕੱਲੀ ਨਹੀਂ ਹੈ ਜੀ। ਮਾਇਆ ਹੈ ਕਾਮ ਕ੍ਰੋਧ ਲੋਹ ਮੋਹ ਹੰਕਾਰ ਜਿਹਦੇ ਵਿੱਚ ਆਪਾਂ ਫਸੇ ਹਾਂ ਅਤੇ ਗੁਰੂ ਨੂੰ ਭੁੱਲ ਜਾਂਦੇ ਹਾਂ, ਬਿਲਕੁਲ ਭੁੱਲ ਜਾਂਦੇ ਜੀ। ਮੈਂ ਨਾ ਸਭ ਤੋਂ ਪਹਿਲੇ ਇਸ ਗੱਲ ਚਾਹੁੰਦਾ, ਗੁਰੂ ਕਿਰਪਾ ਕਰੇ ਸਾਨੂੰ ਇਸ ਜੀਵਨ ਦੀ ਜੋ ਮੰਤਵ ਹੈ ਉਹ ਚੇਤਾ ਰਹੇ ਰੋਜ਼। ਉਹ ਕੀ ਹੈ? ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀ ਆਬਰਕਾਜ ਤੇਰੇ ਕਿਸੇ ਨਾ ਕਾਮ ਸਾਧ ਸੰਗਤ ਭਾਜ ਕੇਵਲ ਨਾਮ। ਸਾਧ ਸੰਗਤ 'ਚ ਬੈਠ ਕੇ ਕੁਛ ਜ਼ਰੂਰ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ। ਬੇਨਤੀ ਹੈ ਆਪ ਸਭ ਨੂੰ। ਸੂਚਨਾਵਾਂ ਜੀ, ਸਭ ਤੋਂ ਪਹਿਲਾਂ ਤੇ ਹਮੇਸ਼ਾ ਵਾਲੀ ਸੂਚਨਾ ਹੈ ਦਸਵੰਧ ਕੱਢਣ ਲਈ। ਨੌਰਥ ਅਤੇ ਸਾਊਥ ਹਾਲ ਦੋ ਮੰਜ਼ਿਲੇ ਬਣ ਰਹੇ ਨੇ, ਸੋ ਜਿਨ੍ਹਾਂ ਨੇ ਸੇਵਾ ਪਾਈ ਗੁਰੂ ਉਹਨਾਂ ਦੀ ਸੇਵਾ ਥਾਂ ਹੀ ਪਾਏ, ਹੋਰ ਵੀ ਪਾ ਸਕਦੇ ਨੇ। ਬਾਕੀਆਂ ਨੂੰ ਬੇਨਤੀ ਹੈ ਜ਼ਰੂਰ ਉਸ ਦਸਵੰਧ ਕੱਢ ਕੇ ਗੁਰੂ ਦੀ ਬਖਸ਼ਾਂ ਲੈਣ ਜੀ। ਸਹਿਜ ਪਾਠ 'ਚ ਆਪਾਂ ਸਭਾ ਦੇ ਭਲੇ ਦੀ ਘਰਾਂ 'ਚ ਰੱਖੇ ਨੇ, ਉਹਨਾਂ ਦੇ ਭੋਗ ਪਾਉਣ ਦੀ ਡੇਟ ਮੈਂ ਅੱਜ ਜਾਂ ਅਗਲੇ ਹਫ਼ਤੇ ਆਪ ਜੀ ਨੂੰ ਦੱਸ ਦਿਆਂਗਾ ਸਾਰਿਆਂ ਨਾਲ ਸਲਾਹ ਕਰਕੇ, ਅਤੇ ਉਹ ਉਦੋਂ ਪਾਇਆ ਜਾਣਗੇ। ਅਤੇ ਦੂਸਰੇ ਜਿਹੜਾ ਇੱਥੇ ਰੱਖਿਆ ਕੱਲਾ ਸਹਿਜ ਪਾਠ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ, ਉਹ ਪ੍ਰਬੰਧਕ ਕਮੇਟੀ ਵੱਲੋਂ, ਉਹਦਾ ਭੋਗ ਵੀ ਪੈਣ ਵਾਲਾ ਹੈਗਾ, ਉਹ ਵੀ ਕਾਫ਼ੀ ਨੇੜੇ ਆ ਚੁੱਕਾ, ਉਹ ਵੀ ਦੱਸਦਾ ਜਾਏਗਾ ਆਪ ਜੀ ਨੂੰ ਅਗਲੇ ਐਤਵਾਰ। ਅਤੇ ਉਸ ਤੋਂ ਅੱਗੇ ਚੱਲੀਏ ਹੁਣ। ਕੱਲ੍ਹ ਨੂੰ ਪਹਿਲੀ ਪਾਤਸ਼ਾਹੀ ਤੰਤਰ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਾ ਪੁਰਬ ਹੈ ਜੀ, ਸੋ ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ ਹੋਣਗੇ। ਆਪ ਜੀ ਨੇ ਜ਼ਰੂਰ ਆ ਕੇ ਹਾਜ਼ਰੀਆਂ ਭਰਨ ਦੀ ਕਿਰਪਾ ਕਰਨੀ। 9 ਤਰੀਕ ਨੂੰ ਮਹਾਨ ਸ਼ਹੀਦੀ ਹੈ, ਪੰਥੇ ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ। 10 ਨੂੰ ਹੈ ਜਨਮਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। 17 ਨੂੰ ਹੈ ਜੀ ਸੰਗਰਾਂਦ। 18 ਨੂੰ ਗੁਰਬਾਣੀ ਕੰਠ ਹੋ ਰਹੇ ਨੇ ਮੁਕਾਬਲੇ ਸਟਾਕਟਨ, ਅਤੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ, ਹੁਕਮ ਕੀਤਾ ਕਿ ਜ਼ਰੂਰ ਆਉਣ। ਇੱਥੋਂ ਦੇ ਬੱਚੇ ਬੱਚੀਆਂ ਨੂੰ ਬੇਨਤੀ ਹੈ ਜਾ ਕੇ ਮਾਤਾ ਪਿਤਾ ਨੂੰ ਉਸ ਦੇ ਵਿੱਚ ਹਿੱਸਾ ਲੈਣ। 23 ਤਰੀਕ ਨੂੰ ਜਨਮਦਿਨ ਹੈ ਪੰਥੇ ਮਹਾਨ ਸਿੱਖ ਬਾਬਾ ਬੁੱਢਾ ਜੀ ਦਾ। ਅਤੇ 27 ਤਰੀਕ ਨੂੰ ਪ੍ਰਕਾਸ਼ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ, ਚੌਥੀ ਪਾਤਸ਼ਾਹ ਜੀ ਦਾ। ਅਤੇ ਬੰਦੀ ਛੋੜ ਦੀ ਗੱਲ ਕਰ ਲਵਾਂ, ਮੈਂ ਬਾਕੀ ਛੱਡ ਚੱਲਿਆ ਸੋਚਦਾ। ਬੰਦੀ ਛੋੜ ਭਾਵ ਦੀਵਾਲੀ ਆ ਰਹੀ ਜੀ 8 ਨਵੰਬਰ ਨੂੰ ਇਸ ਵਾਰ, ਸੋ ਬਹੁਤ ਸਾਰੇ ਪਰਿਵਾਰਾਂ ਨੇ ਉਸ ਲਈ ਸੇਵਾ ਪਹਿਲਾਂ ਹੀ ਬੁੱਕ ਕਰਵਾ ਲਈ, ਸੋ ਆਪ ਜੀ ਵੀ ਕਰਵਾ ਸਕਦੇ ਹੁਣ। ਹੁਣ ਮੈਂ ਪੰਥੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਖੁਸ਼ਦਿਲ ਜੀ ਨੂੰ ਬੇਨਤੀ ਕਰਾਂਗਾ, ਨਾਲ ਉਹਨਾਂ ਨੂੰ ਜੀਵਾਂ ਵੀ ਆਖਦਾ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ, ਅਤੇ ਉਹ ਅੱਜ ਦਾ ਹੁਕਮਨਾਮਾ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਉਸ ਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। नैनो पेख ठाकुर का रंग साध संग बिन से सब संग चरण चलो मार्ग गोविंद मिटे पाप जपिए हर बिंद कर हर कर्म सर्वन हर कथा हर दर गए नानक पूजल मथा कर हर कर्म सर्वन हर कथा हर दर गए नानक पूजल मथा वाहे गुरु। श्लोक महला तीजा

ਆਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਆਵਮ ਹੈ ਕਹੁ ਕਿਤ ਬਿਦ ਪਈਐ ਤਿਸ ਰੂਪ ਨਰੇਕ ਅਦ੍ਰਿਸ਼ ਕਹੁ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਆਵਮ ਕਿਆ ਕਹਿ ਗੁਣ ਗਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਈਐ ਗੁਰਪੂਰੈ ਵੇਖ ਲਿਆ

सेवा पइए। वाहे गुरु जी का खालसा, वाहे गुरु जी की फतेह। परम सम्मान सत्कार योग परम पूज्य साध संगत जी, आप जी वडभागी हो अमृत वेले तो सजे शाहे शहनशाह शब्द गुरु तन तन गुरु ग्रंथ साहिब महाराज दी पाक पवित्र हजूरी विच हाजरियां भरदियां नितनेम दियां बाणियां दा पाठ श्री सुखमनी साहिब दी बाणी दा पाठ संपूर्ण श्री आसा दी वार दा शब्द कीर्तन आप जी ने सरवन कीता, उपरंत अरदास बेनती हुक्म आप ने सरवन कीता। अज अमृत वेले तख ते प्रकाशमान होन वक्त गुरुदेव ने जो पावन हुक्म दी बख्शीश कीती, दा मूल पाठ आप जी ने सरवन कीता। ए पाक बचन जग तारक पिता धन गुरु अमरदास सचे पातशाह दे उचारण कीते होए सोरठ राग दी वार दे विच मुबारक गुरु ग्रंथ साहिब जी दे अंग 643 ते पाक बचन 44 ते दर्ज हन। आओ कुछ समय वास्ते इन पावन पवित्र बचना दी सारे मिलके विचार करिए। सतगुरु शब्द दे आरंभ विच सलोक उचारण कर दे माया ममता मोहनी जिन विण दंता जग खाया। माया तो इत्थे मुराद केवल धन दौलत ही नहीं है। हुणे आपने स्टेज तो सरवन कीता, जिन्नी भी संसार दी ममता है ना, हुण परिवार नाल साडी ममता है, मोह है, प्यार है, असल विच इह वी ते माया ही। एक सवैया उचारण सतगुरां दी सिफत करदिआं पट ने कीता, हम अवगुण भरे एक गुण नाही, अमृत छाड़ बिखै बिख खाए, माया मोह भरम भै भूले। पै पै के माया मोह परम पै भूले। सुतदारा सिओ ए भी माया ही है। ममता ते माया दो अलग अलग नहीं हैं। कई बारी देखण विच लकब अलग अलग, सुनण विच अलग अलग सुनाई देंदे, पर ममता दा अर्थ विद्वाना ने कीता है माया दी अपनत। अपनत दा मतलब हुंदा है ए शै मेरी है, ए वस्तु मेरी है। एक अदेव विद्वान लिखदा है कि मेरी ते तेरी तो ही दुनिया दे सारे झगड़े जन्म लें। जद किसे वस्तु नू दावा कर दिया कहांगे मेरी है, फिर भी ते कहांगे ना ए तेरी है ते ए मेरी है। दुनिया भर दा कलेश ते हर झगड़ा जन्म लैंदा मनुख दी मेर ते तेर तों। अज दे हुक्म विच गुरु
अमरदास महाराज कृपा कर दे माया ममता माया दी अपनत जो मन नू मोह लैण वाली मोहनी है ऐसी मोहनी है ऐसी अपनत दे विचे फसाउंदी है जिन विण दंता जग खाया ਇਹਦੇ ਦੰਦ ਹੈ ਨਹੀਂ ਬਿਨਾਂ ਦੰਦਾਂ ਤੋਂ ਹੀ ਗੁਰੂਦੇਵ ਬਚਨ ਕਰਦੇ ਇਹਨੇ ਸਾਰੇ ਜਗਤ ਨੂੰ ਖਾ ਲਿਆ ਸਮੂਲ ਚਾਈ ਜੇ ਕਹੀਏ ਨਿਗਲ ਲਿਆ ਤੇ ਕੋਈ ਅੱਤ ਕਥਨੀ ਨਹੀਂ ਹੋਏਗੀ ਸਮੁੱਚੇ ਸੰਸਾਰ ਨੂੰ ਜਗ ਨੂੰ ਜਗਤ ਨੂੰ ਇਹਨੇ ਨਿਗਲ ਲਿਆ ਖਾ ਲਿਆ ਕਦੇ ਜਗਤ ਦੀ ਗੱਲ ਕੀਤੀ ਹੁਣ ਜਗ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਜਗਤ ਦੀ ਸੰਸਾਰ ਦੀ ਦੁਨੀਆਂ ਦੀ ਗੱਲ ਕਰਾਂਗੇ ਫਿਰ ਸਾਰੇ ਹੀ ਆ ਗਏ ਗੁਰਸਿੱਖਾਂ ਬੇਨਤੀ ਕੀਤੀ ਗੁਰੂਦੇਵ ਇਹ ਜਿਹੜੀ ਜ਼ਿੰਦਗੀ ਵਿੱਚ ਅਪਨੱਤ ਹੈ ਮਾਇਆ ਦੀ ਕੀ ਇਹਨੇ ਸਾਰੇ ਸੰਸਾਰ ਨੂੰ ਨਿਗਲ ਲਿਆ ਕੋਈ ਬਚਿਆ ਇਹਦੇ ਪ੍ਰਭਾਵ ਤੋਂ ਕੋਈ ਬਚ ਪਾਇਆ ਕਿ ਨਹੀਂ ਫਿਰ ਸਤਿਗੁਰਾਂ ਦੂਜਾ ਬਚਨ ਕੀਤਾ ਭਾਈ ਗੁਰਸਿੱਖੋ ਮਨ ਮੁਖ ਖਾਧੇ ਇਹਨੇ ਅਪਨੱਤ ਨੇ ਕਿਨੂੰ ਖਾਧਾ ਮਨ ਮੁਖਾਂ ਨੂੰ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਮਨਮੁੱਖ ਦੀ ਪਰਿਭਾਸ਼ਾ ਜਿਹੜੀ ਹੈ ਵਿਦਵਾਨ ਲੋਕ ਇਹਦਾ ਦੱਸਦੇ ਨੇ ਕਿ ਮਨ ਭਾਉਂਦੇ ਕਰਮ ਕਰਨੇ ਮਨ ਭਾਉਂਦਾ ਖਾਣਾ ਤੇ ਮਨ ਭਾਉਂਦੇ ਕੰਮ ਕਰਨ ਵਾਲੇ ਬੰਦੇ ਨੂੰ ਹੀ ਮਨ ਮੁੱਖ ਕਿਹਾ ਇਹੋ ਜਿਹੇ ਕਰਨੀ ਵਾਲੇ ਜਿਹੜੇ ਮਨੁੱਖ ਮਨ ਮੁੱਖ ਹਨ ਮਨ ਦੇ ਮੁਰੀਦ ਇਸ ਮਾਇਆ ਦੀ ਅਪਨੱਤ ਨੇ ਉਹਨਾਂ ਸਭਨਾਂ ਨੂੰ ਸਮੂਲ ਚ ਖਾ ਲਿਆ ਨਿਗਲ ਗਈ ਗੁਰਦੇਵ ਕੋਈ ਬਚਿਆ ਸਾਹਿਬ ਕਹਿੰਦੇ ਹਾਂ ਬਚੇ ਗੁਰਮੁਖ ਉਭਰੇ ਗੁਰਮੁਖ ਦਾ ਅਰਥ ਕੀ ਕਰੀਏ ਜਿਹੜੇ ਗੁਰੂ ਦੀ ਸ਼ਰਨ ਪਏ ਜਿਹੜੇ ਗੁਰੂ ਦੀ ਸ਼ਰਨ ਆ ਗਏ ਗੁਰੂ ਦੀ ਸ਼ਰਨ ਪੈ ਕੇ ਗੁਰੂ ਵਾਲੇ ਜਿਹੜੇ ਗੁਰਮੁਖ ਬਣ ਗਏ ਉਹ ਇਹਦੇ ਅਪਨੱਤ ਦੇ ਪ੍ਰਭਾਵ ਤੋਂ ਉਭਰੇ ਉਭਰੇ ਦਾ ਮਤਲਬ ਹੈ ਬਚ ਗਏ ਉਹ ਬਚੇ ਫਿਰ ਉਹ ਗੁਰਮੁਖਾਂ ਦੀ ਅੱਗੇ ਫਲਸਫਾ ਵੀ ਦੱਸਿਆ ਕਿ ਗੁਰਮੁਖ ਹੈ ਕੌਣ ਹੈ ਜਿੰਨੀ ਸੱਚ ਨਾਮ ਚਿੱਤ ਲਾਇਆ ਗੁਰਮੁਖ ਦਰਅਸਲ ਉਹ ਹੈ ਜਿਹਨੇ ਗੁਰੂ ਦੀ ਸ਼ਰਨ ਪੈ ਕੇ ਸਦਾ ਥਿਰ ਰਹਿਣ ਵਾਲੇ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣਾ ਚਿੱਤ ਜੋੜ ਲਿਆ ਚਿੱਤ ਲਾ ਲਿਆ ਜਿਹਦਾ ਚਿੱਤ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਵਿੱਚ ਲੱਗ ਗਿਆ ਇੱਕ ਵਾਰੀ ਮੈਂ ਫਿਰ ਦੁਹਰਾ ਦੇਵਾਂ ਗੁਰਮੁਖ ਦੀ ਪਰਿਭਾਸ਼ਾ ਕੀ ਹੈ ਗੁਰਮੁਖ ਪਿਆਰੇ ਉਹ ਹਨ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਨੇ ਤੇ ਗੁਰੂ ਟੁੱਟ ਕੇ ਫਿਰ ਉਹਨਾਂ ਗੁਰਮੁਖ ਪਿਆਰਿਆਂ ਦੇ ਸਿਰ ਤੇ ਆਪਣਾ ਹੱਥ ਰੱਖਦਾ ਤੇ ਪਸੀਜ ਕੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਦਿੰਦਾ ਤੇ ਨਾਮ ਦੇ ਵਿੱਚ ਉਹ ਚਿੱਤ ਜਦੋਂ ਜੋੜਦੇ ਨੇ ਫਿਰ ਇਹ ਦੁਨੀਆ ਦੀ ਮਾਇਆ ਦੀ ਅਪਨੱਤ ਤੋਂ ਉਹ ਉੱਭਰਦੇ ਨੇ ਬਚ ਜਾਂਦੇ ਸਲੋਕ ਅੰਦਰ ਤੀਜਾ ਬਚਨ ਬਿਨ ਨਾਮ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਹੁਣ ਜਿਹੜਾ ਗੁਰੂ ਦੀ ਸ਼ਰਨ ਆ ਗਿਆ
ਗੁਰੂ ਕੋਲੋਂ ਜਿਸ ਨੂੰ ਨਾਮ ਦੀ ਪ੍ਰਾਪਤੀ ਹੋਈ, ਜਿਹਨੇ ਚਿੱਤ ਪ੍ਰਭੂ ਨਾਲ ਜੋੜ ਲਿਆ, ਨਾਮ ਨਾਲ ਜੋੜ ਲਿਆ, ਉਹਨਾਂ ਨੂੰ ਪ੍ਰਤੱਖ ਗੁਰੂ ਪਾਸ ਬੈਠ ਕੇ ਇਹ ਦਿਖਾਈ ਦਿੱਤਾ, ਉਹਨਾਂ ਅਨੁਭਵ ਕੀਤਾ, ਉਹਨਾਂ ਨੂੰ ਨਦਰੀ ਆਇਆ। ਕੀ ਨਦਰੀ ਆਇਆ? ਗੁਰਮੁਖ ਨਦਰੀ ਆਇਆ। ਕੀ ਨਦਰੀ ਆਇਆ? ਬਿਨ ਨਾਮੈ ਜਗ ਕਮਲਾ। ਨਾਮ ਤੋਂ ਬਿਨਾਂ ਦੁਨੀਆਂ ਜਗਤ ਦੇ ਜੀਵ ਸੰਸਾਰੀ ਜਿਤਨੇ ਨੇ ਸਾਰੇ ਦੇ ਸਾਰੇ ਝੱਲੇ ਹੋਏ ਫਿਰਦੇ, ਝੱਲੀ ਹੈ ਦੁਨੀਆ। ਨਾਮ ਤੋਂ ਬਿਨਾਂ ਬੰਦਾ ਝੱਲਾ ਹੈ? ਹੁਣ ਤੇ ਮਨੁੱਖ ਕਹਿੰਦਾ ਕਿ ਮੇਰੇ ਵਰਗਾ ਦਾਨਸ਼ਵਰ ਕੋਈ ਨਹੀਂ, ਮੇਰੇ ਵਰਗਾ ਬੁੱਧੀਜੀਵੀ ਕੋਈ ਨਹੀਂ, ਪਰ ਗੁਰਮੁਖਾਂ ਨੂੰ ਇਹ ਪ੍ਰਤੱਖ ਨਜ਼ਰ ਆ ਗਿਆ। ਜਦੋਂ ਪਰਮੇਸ਼ਰ ਦੇ ਨਾਮ ਨਾਲ ਚਿੱਤ ਜੁੜਿਆ ਗੁਰਮੁਖ ਦਾ, ਪ੍ਰਤੱਖ ਦਿਖਾਈ ਦਿੱਤਾ ਕਿ ਦਾਤਾ ਏ, ਤੇ ਦੁਨੀਆਂ ਸਾਰੀ ਤੇਰੇ ਨਾਮ ਤੋਂ ਬਿਨਾਂ ਪਾਗਲ ਤੇ ਝੱਲੀ ਹੋਈ ਫਿਰਦੀ, ਦੀਵਾਨੀ ਹੈ ਇਹ ਦੁਨੀਆ, ਦੀਵਾਨਾ। ਗੁਰੂ ਨਾਨਕ ਸਾਹਿਬ ਜੀ ਨਸੀਹਤ ਨਾਮਾ ਉਚਾਰਨ ਕਰਦੇ, ਨਸੀਹਤ ਸਮਾਜ ਨੂੰ, ਸੰਸਾਰ ਨੂੰ, ਉਹਦੇ ਵਿੱਚ ਦੀਵਾਨਾ ਕਿਹਨੂੰ ਕਿਹਾ? ਦੁਨੀਆ ਕਾ ਦੀਵਾਨਾ, ਉਹ ਕੀ ਕਹਿੰਦਾ ਦੀਵਾਨਾ? ਕਹੇ ਮੁਲਕ ਮੇਰਾ, ਉਹ ਵੀ ਅਪਨਾਤੀ ਜ਼ਾਹਰ ਕਰਦਾ ਕਿ ਮੁਲਕ ਮੇਰਾ, ਇਹ ਦੇਸ਼ ਮੇਰਾ, ਇਹ ਘਰ ਮੇਰਾ, ਇਹ ਸ਼ਹਿਰ ਮੇਰਾ, ਇਹ ਪਰਿਵਾਰ ਮੇਰਾ, ਇਹ ਸੰਪਤੀ ਮੇਰੀ, ਜ਼ਗੀਰ ਤੇ ਮਿਲਕ, ਇਹ ਸਭ ਕੁਝ ਮੇਰਾ ਹੀ ਹੈ। ਉਹਨੂੰ ਦੀਵਾਨਾ ਕਹਿ ਰਹੇ ਗੁਰੂ ਨਾਨਕ ਸਾਹਿਬ। ਦੁਨੀਆਂ ਕਾ ਦੀਵਾਨਾ ਕਹੇ ਮੁਲਕ ਮੇਰਾ, ਆਈ ਮੌਤ ਸਰ ਪਰ। ਮੌਤ ਦਾ ਡੰਡਾ ਜਦੋਂ ਸਿਰ ਚ ਵੱਜਿਆ, ਫਿਰ ਕਹਿ ਉੱਠਿਆ, ਤੌਬਾ ਕਰ ਉੱਠਿਆ ਬੰਦਾ, ਮੇਰਾ ਮੇਰਾ ਪਨਤ ਵਿੱਚ ਦੁਨੀਆ ਸਮਾਜ ਸੰਸਾਰ ਨੂੰ ਕਹਿੰਦਾ ਹੋਇਆ, ਹੁਣ ਕੀ ਕਹਿੰਦਾ? ਆਈ ਮੌਤ ਸਰ ਪਰ, ਨਾ ਤੇਰਾ ਨਾ ਮੇਰਾ। ਫਿਰ ਕਿਤੇ ਸਮਝ ਆਈ, ਜਦੋਂ ਸਿਰ ਵਿੱਚ ਮੌਤ ਦਾ ਡੰਡਾ ਵਜਿਆ, ਹੁਣ ਕਹਿ ਉੱਠਿਆ ਕਿ ਮੇਰਾ ਇਸ ਦੁਨੀਆ ਤੇ ਕੁਛ ਵੀ ਨਹੀਂ। ਤੇ ਜਿਹੜੇ ਗੁਰਮੁਖ ਨੇ, ਰੱਬ ਦੇ ਪਿਆਰੇ ਨੇ, ਉਹ ਸ਼ੁਰੂ ਵਿੱਚ ਹੀ ਜਦੋਂ ਚਿੱਤ ਕਰਤੇ ਨਾਲ ਜੋੜਦੇ ਨੇ ਗੁਰੂ ਸ਼ਰਨ ਪੈ ਕੇ, ਤੇ ਕਬੀਰ ਜੀ ਦੀ ਤਰ੍ਹਾਂ ਉਹ ਪਹਿਲਾਂ ਹੀ ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ, ਮੇਰਾ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ। ਦਾਤਾ ਮੇਰਾ ਕੁਝ ਵੀ ਨਹੀਂ, ਸਭ ਕੁਝ ਤੇਰਾ। ਫਿਰ ਦੁਨੀਆਂ ਨੂੰ ਤਸੱਲੀ ਦੇਣ ਲਈ ਬਚਨ ਕੀਤਾ ਕਬੀਰ ਜੀ ਨੇ ਕਿ ਜੇ ਮਾਲਕ ਦਾ ਦਿੱਤਾ ਮਾਲਕ ਨੂੰ ਵਾਪਸ ਕਰ ਦਈਏ, ਤੇ ਬਾਕੀ ਦੇਖੋ ਕੀ ਬਚਦਾ ਜਿਹੜਾ ਆਪਣਾ। ਤੇਰਾ ਤੁਝਕੋ ਸੌਂਪ ਤੇ, ਜੇ ਤੇਰਾ ਦਿੱਤਾ ਤੈਨੂੰ ਵਾਪਸ ਸੌਂਪ ਦਈਏ, ਫਿਰ ਬਾਕੀ ਤੇ ਕੁਝ ਆਪਣਾ ਬਚਦਾ ਹੀ ਨਹੀਂ। ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ, ਕਿਆ ਲਾਗੇ, ਕੀ ਲੱਗਦਾ, ਕੀ ਬਚਦਾ ਮੇਰਾ? ਪਰ ਮੇਰਾ ਕੁਛ ਵੀ ਨਹੀਂ, ਸਭ ਕੁਛ ਤੇਰਾ ਹੀ। ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਸਮਝਾਉਂਦੇ ਨੇ ਕਿ ਗੁਰੂ ਸ਼ਰਨ ਵਿੱਚ ਪੈ ਕੇ ਗੁਰਮੁਖ ਪਿਆਰਿਆਂ ਨੂੰ ਪ੍ਰਤੱਖ ਨਜ਼ਰ ਆ ਜਾਂਦਾ ਗੁਰੂ ਗੋਦ ਵਿੱਚ ਬੈਠ ਕੇ। ਕੀ ਨਜ਼ਰੀ ਆਉਂਦਾ? ਕਿ ਸਾਰੀ ਦੁਨੀਆ ਮਾਲਕ ਦੇ ਨਾਮ ਤੋਂ ਬਿਨਾਂ ਦੀਵਾਨੀ ਹੈ, ਪਾਗਲ ਹੈ, ਝੱਲੀ ਹੋਈ ਫਿਰਦੀ ਹੈ ਦੁਨੀਆ। ਬੰਦਾ ਇੰਨਾ ਬਾਵਰਾ ਹੋ ਗਿਆ, ਬਾਬਾ ਕਬੀਰ ਜੀ ਨੇ
ਇਸ ਬਾਵਰੇਪਣ ਦਾ ਜ਼ਿਕਰ ਕੀਤਾ। ਬਾਬਾ ਕਬੀਰ ਜੀ ਕਹਿੰਦੇ ਲਿਹ ਕਰਤ ਫੇਰੇ ਸਭ ਲੋਕ, ਫਿਰ ਸਾਰੀ ਦੁਨੀਆਂ ਦੀ ਗੱਲ। ਲਿਹ ਅਸੀਂ ਪੰਜਾਬੀ ਵਿੱਚ ਲਕਬ ਇਦਾਂ ਵਰਤਦੇ ਹਾਂ ਪਿਆਰਿਓ, ਬਜ਼ੁਰਗਾਂ ਕੋਲੋਂ ਕਈ ਵਾਰੀ ਇਹ ਸੁਣਿਆ ਕਿ ਬੱਚਾ ਕੀ ਲਹੂ ਲਹੂ ਕਰਦਾ ਪਿਆ, ਪਰ ਇੱਥੇ ਲਫ਼ਜ਼ ਹੈ ਲਿਹ ਲਿਹ, ਭਾਵ ਜੋ ਮਿਲਦਾ ਲੈ ਲਓ। ਪਰ ਗੁਰਮਤ ਸਾਨੂੰ ਇਹ ਸਿਖਾਲਦੀ ਜਿਹਦੇ ਉੱਤੇ ਤੇਰਾ ਹੱਕ ਨਹੀਂ ਹੈ ਉਹਨੂੰ ਪ੍ਰਾਪਤ ਕਰਨ ਲਈ ਤੂੰ ਯਤਨਸ਼ੀਲ ਨਾ ਹੋਵੀਂ। ਜ਼ਿੰਦਗੀ ਵਿੱਚ ਇਹ ਦ੍ਰਿੜ ਕਰ ਲੈ ਕਿ ਜਿਸ ਵਸਤੂ ਤੇ ਤੇਰਾ ਹੱਕ ਨਹੀਂ ਹੈ ਉਹਨੂੰ ਪ੍ਰਾਪਤ ਕਰਨ ਲਈ ਯਤਨ ਨਾ ਕਰੀ। ਬੜੇ ਸੁੰਦਰ ਬਚਨ ਨੇ ਜਨਮ ਸਾਖੀ ਵਿੱਚ ਦਾਸ ਨੇ ਪੜ੍ਹੇ। ਅਰਬ ਦੇ ਵਿੱਚ ਵਿਚਰਦਿਆਂ ਇੱਕ ਨਗਰ ਦੇ ਵਿੱਚੋਂ ਬਾਬਾ ਮਰਦਾਨਾ ਜੀ ਨੂੰ ਕਿਸੇ ਨੇ ਇੱਕ ਦਮੜਾ ਦੇ ਦਿੱਤਾ, ਇੱਕ ਦਮੜਾ, ਤੇ ਉਹਨਾਂ ਨੇ ਆਪਣੀ ਜੇਬ ਵਿੱਚ ਰੱਖ ਲਿਆ। ਚੱਲਦਿਆਂ ਚੱਲਦਿਆਂ ਨਗਰ ਤੋਂ ਵਿਦਾ ਹੋ ਕੇ ਜਦੋਂ ਛੱਲੇ ਨਾ ਉਜਾੜ ਦੇ ਵਿੱਚ ਪਹੁੰਚੇ ਤੇ ਮਰਦਾਨਾ ਹੱਥ ਜੋੜ ਕੇ ਕਹਿਣ ਲੱਗਾ, ਭਾਈ ਸਾਹਿਬ ਕਹਿੰਦੇ ਬਾਬਾ ਪਤਾ ਨਹੀਂ ਅੱਜ ਕੁਛ ਡਰ ਲੱਗ ਰਿਹਾ ਮੈਨੂੰ ਨਾ, ਅੱਜ ਭੈ ਖੌਫ ਡਰ ਲੱਗ ਰਿਹਾ। ਤੇ ਗੁਰੂ ਬਾਬਾ ਮੁਸਕਰਾਏ ਤੇ ਹੱਸ ਕੇ ਕਹਿਣ ਲੱਗੇ, ਮਰਦਾਨੇ ਆ ਜਿਸ ਵਸਤੂ ਦਾ ਖੌਫ ਹੋਵੇ ਨਾ ਉਹ ਵਸਤੂ ਨੂੰ ਸੁੱਟ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ। ਇਹੀ ਜੀਵਨ ਦਾ ਅਸਲ ਜਿਹੜਾ ਚੱਜ ਹੈ, ਜਿਸ ਵਸਤੂ ਕਰਕੇ ਜ਼ਿੰਦਗੀ ਵਿੱਚ ਡਰ ਹੈ ਉਸ ਵਸਤੂ ਨੂੰ ਛੱਡ ਦੇਣਾ, ਤਿਆਗ ਦੇਣਾ ਹੀ ਅੱਛੀ ਗੱਲ ਹੈ। ਸਾਹਿਬ ਜਾਣਦੇ ਕਿ ਮਰਦਾਨੇ ਦੇ ਡਰ ਦਾ ਕਾਰਨ ਕੀ ਹੈ, ਤੇ ਬਾਬਾ ਮਰਦਾਨਾ ਜੀ ਵੀ ਬੜੇ ਦਾਨਿਸ਼ਵਰ ਹੋਏ ਨੇ, ਠੀਕ ਹੈ, ਵਿਦਵਾਨਾਂ ਨੇ ਉਹਨਾਂ ਨੂੰ ਭੁੱਖੇ ਤੇ ਪਿਆਸੇ ਹੀ ਬਿਆਨ ਕੀਤਾ, ਲੇਕਿਨ ਹੈ ਬ੍ਰਹਮ ਗਿਆਨੀ ਸਨ। ਗੁਰੂ ਬਾਬੇ ਦੀ ਬਹੁਤ ਸੰਗਤ ਕੀਤੀ ਉਹਨਾਂ ਨੇ, ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਬਹੁਤ ਕੀਰਤਨ ਕੀਤਾ। ਤੇ ਗੁਰੂ ਕੇ ਪਿਆਰਿਓ, ਮਰਦਾਨੇ ਜਿਉਂ ਹੀ ਉਹ ਦਮੜਾ ਜੇਬ ਦੇ ਵਿੱਚੋਂ ਕੱਢ ਕੇ ਸੁੱਟਿਆ ਤੇ ਭੈ ਡਰ ਖਤਮ ਹੋ ਗਿਆ। ਅੱਜ ਗੁਰੂਦੇਵ ਵਿਚਾਰ ਅਧੀਨ ਅੱਜ ਦੇ ਹੁਕਮ ਵਿੱਚ ਬਚਨ ਕਰਦੇ ਕਿ

0: ਹੱਥਾਂ ਦੀ ਭੱਜ ਦੌੜ ਦੇ ਵਿੱਚ। ਇਹ ਸਮਝ ਕੇਵਲ ਤੇ ਕੇਵਲ ਪ੍ਰਤੱਖ ਨਜ਼ਰੀ ਆਉਂਦੀ ਗੁਰਮੁਖ ਨੂੰ। ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਧੰਦੇ ਵਿੱਚ ਤੇ ਕ੍ਰਿਤ ਵਿੱਚ ਗੁਰੂ ਕੇ ਪਿਆਰਿਓ ਬਹੁਤ ਅੰਤਰ ਹੈ। ਧੰਦੇ ਦੇ ਲਈ ਲਫ਼ਜ਼ ਵਰਤਿਆ ਜਾ ਸਕਦਾ ਕਜ਼ੀਆ, ਤੇ ਜਿਹੜੀ ਕ੍ਰਿਤ ਹੈ ਨਾ ਨੇਕ ਸੁਕਿਰਤ, ਜਿਹਨੂੰ ਅਸੀਂ ਕਹਿੰਦੇ ਹਾਂ ਦਸਾਂ ਨੌਹਾਂ ਦੀ ਕਿਰਤ ਕਹਿੰਦੇ ਹਾਂ, ਸੱਚੀ ਸੁੱਚੀ ਵੀ ਕਿਰਤ ਕਹਿੰਦੇ ਹਾਂ, ਉਹ ਕਰਨ ਲਈ ਤੇ ਗੁਰੂ ਬਾਬੇ ਨੇ ਸਾਨੂੰ ਪ੍ਰੇਰਿਆ, ਹੁਕਮ ਕੀਤਾ ਕਿ ਕਿਰਤ ਕਰੋ ਔਰ ਹਰ ਬੰਦਾ ਕਿਰਤੀ ਹੋਵੇ। ਗੁਰੂ ਨਾਨਕ ਦੇ ਮਾਰਗ ਦਾ ਪੰਧ ਹੀ ਜਿਹੜਾ ਬੰਦਾ ਕਿਰਤੀ ਹੋਵੇ ਤੇ ਦੂਜਾ ਗ੍ਰਿਸਤੀ ਹੋਵੇ। ਇਹ ਜਿਹੜਾ ਬਾਬੇ ਨੇ ਮਾਰਗ ਚਲਾਇਆ ਕਿਰਤੀਆਂ ਅਤੇ ਗ੍ਰਿਸਤੀਆਂ ਦਾ, ਮਾਇਆ ਦੇ ਕਜ਼ੀਏ ਕਰਦਿਆਂ ਕਰਦਿਆਂ ਮਨੁੱਖ ਨੇ ਗੁਰੂ ਅਮਰਦਾਸ ਮਹਾਰਾਜ ਵਚਨ ਕਰਦੇ ਅਪਣਾਏ ਅਮੋਲਕ ਜਨਮ ਜਿਹੜਾ ਸੀ ਨਾ, ਐਵੇਂ ਨਿਫਲੀ ਗਵਾ ਲਿਆ। ਸੁਖ ਦਾਤਾ ਮਨ ਨਾ ਵਸਾਇਆ। ਅਸਲ ਜਿਹੜਾ ਸੁਖ ਪਰਮਾਤਮਾ ਦੇ ਨਾਮ ਵਿੱਚ ਹੈ ਉਹ ਸੁਖ ਹੋਰ ਕਿਤੇ ਵੀ ਨਹੀਂ ਹੈ। ਦੁਨੀਆਂ ਦੇ ਆਨੰਦ, ਦੁਨੀਆਂ ਦੇ ਲੁਤਫ ਤੇ ਸੁਖ ਜਿਹੜੇ ਨੇ ਉਹ ਸਦੀਵੀ ਨਹੀਂ ਹਨ, ਕੁਝ ਸਮੇਂ ਦੇ ਨੇ। ਪਰ ਜਿਹੜਾ ਪਰਮੇਸ਼ਰ ਦੇ ਨਾਮ ਰਾਹੀਂ ਸੁਖ ਮਿਲਦਾ ਹੈ ਨਾ, ਉਹਦੀ ਇਬਾਦਤ ਬੰਦਗੀ ਗੁਣ ਗਾ ਕੇ ਮਿਲਦਾ ਹੈ, ਦਾਤੇ ਸੁਖ ਦਾਤੇ ਕੋਲੋਂ ਮਿਲਦਾ ਹੈ, ਉਹ ਸੁਖ ਕਦੇ ਦੁੱਖਾਂ ਵਿੱਚ ਤਬਦੀਲ ਨਹੀਂ ਹੁੰਦਾ। ਉਹਨੂੰ ਛੱਡ ਕੇ ਬੰਦਾ ਦੁਨੀਆਂ ਦੇ ਧੰਦਿਆਂ ਦੇ ਕਜ਼ੀਏ ਵਿੱਚ ਐਸਾ ਫਸਿਆ, ਐਸਾ ਪਿਆ ਕਿ ਇਹਨੇ ਅਮੋਲਕੇ ਜਨਮ ਜਿਹੜਾ ਅਜਾਈ ਨਿਫਲੀ ਗਵਾ ਲਿਆ, ਤੇ ਸੁਖ ਦੇਣ ਵਾਲੇ ਸੁੱਖਾਂ ਦੇ ਦਾਤੇ ਨੂੰ ਉਹਦੇ ਨਾਮ ਨੂੰ ਇਹਨੇ ਮਨ ਵਿੱਚ ਵਸਾਉਣਾ ਸੀ, ਉਹਦੇ ਗੁਣ ਗਾਉਣੇ ਸਨ ਤਾਂ ਕਿ ਇਹਨੂੰ ਮਿਲਿਆ ਇਹ ਜਨਮ ਜਿਹੜਾ ਸਫਲ ਹੋ ਸਕੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਾਈਂ ਸਮਝਾਉਂਦੇ ਨਾ, ਗੁਣ ਗੋਬਿੰਦ ਗਾਇਓ ਨਹੀਂ, ਗਾਉਣੇ ਸਨ ਨਹੀਂ ਗਾਏ, ਤੇ ਜੇ ਨਹੀਂ ਗਾਏ ਜਨਮੇ ਅਕਾਰਥ, ਆਪਣਾ ਜਨਮ ਏ ਵਿਅਰਥ ਗਵਾਲਿਆ। ਗਾਉਣੇ ਸਨ ਜਿਵੇਂ ਜਿਵੇਂ ਗੁਣ ਗਾਵਣੇ ਸਨ ਗੁਰੂ ਕੇ ਪਿਆਰਿਓ, ਤਿਵੇਂ ਤਿਵੇਂ ਸੁਖ ਸ਼ਾਂਤੀ ਜੀਵਨ ਵਿੱਚ ਆਉਣੀ ਸੀ। ਪਰ ਇਹ ਦੁਨੀਆਂ ਦੇ ਕਜ਼ੀਏ ਧੰਦਿਆਂ ਦੇ ਵਿੱਚ ਐਸਾ ਗਲਤਾਨ ਹੋਇਆ ਆਪਣੱਤ ਵਿੱਚ ਕਿ ਇਹਨੇ ਆਪਣਾ ਜਨਮ ਹੀ ਨਿਫਲ ਗਵਾ ਲਿਆ। ਜਿੱਥੋਂ ਅਸਲ ਸੁਖ ਮਿਲਣਾ ਸੀ ਕਰਤੇ ਕੋਲੋਂ, ਉਹਦਾ ਨਾਮ ਨੂੰ ਮਨ ਵਿੱਚ ਵਸਾਉਣਾ, ਹਿਰਦੇ ਵਿੱਚ ਟਿਕਾਉਣਾ ਸੀ, ਉਹ ਨਹੀਂ ਵਸਾਇਆ। ਉਹਨੂੰ ਵਿਸਾਰ ਕੇ ਦੁਨੀਆਂ ਦੇ ਖਜ਼ੀਏ ਸਹੇੜੇ ਤੇ ਆਪਣਾ ਜਨਮ ਨਿਫਲ ਗਵਾ ਲਿਆ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਇਹ ਨਾਨਕ ਆਖ ਪਰਮਾਤਮਾ ਦਾ ਨਾਮ ਤਿੰਨਾਂ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਧੁਰ ਤੋਂ ਹੀ ਕਰਤੇ ਨੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਮੁਜਬ ਲਿਖ ਕੇ ਹਿਰਦੇ ਵਿੱਚ ਟਿਕਾ ਦੇ, ਧੁਰ ਤੋਂ ਹੀ ਪਾ ਦਿੱਤਾ, ਉਹਨਾਂ ਨੂੰ ਹੀ ਮਿਲਿਆ। ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਜਦੋਂ ਅਸੀਂ ਇਸ ਦੁਨੀਆਂ ਵਿੱਚ ਆਏ ਹਾਂ ਨਾ, ਅਕਾਲ ਪੁਰਖ ਨੇ ਸਾਡੇ ਹਿਰਦੇ ਘਰ ਦੇ ਵਿੱਚ ਅੰਮ੍ਰਿਤ ਭਰ ਕੇ ਭਰਪੂਰ ਦਾ ਅਰਥ ਹੈ ਚੰਗੀ ਤਰ੍ਹਾਂ ਨਕਾਨਕ ਅੰਮ੍ਰਿਤ ਭਰ ਕੇ ਭੇਜਿਆ ਮਨੁੱਖ ਨੇ ਤੇ ਇਹਦਾ ਸਵਾਦ ਵੀ ਨਹੀਂ ਚਖਿਆ ਤੇ ਫਿਰ ਇਹ ਮਨੁੱਖ ਦੇ ਅੰਦਰੋਂ ਅੰਮ੍ਰਿਤ ਗਿਆ ਕਿੱਥੇ ਗੁਰੂ ਨਾਨਕ ਸਾਹਿਬ ਦੱਸਦੇ ਆ ਮੈਂ ਤੁਹਾਨੂੰ ਦੱਸਾਂ ਸਹਿਬ ਦੱਸਦੇ ਕਿੱਥੇ ਗਿਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਤੂੰ ਚਖਿਆ ਹੀ ਨਹੀਂ ਇਹਦੇ ਸਵਾਦ ਨੂੰ ਵੀ ਨਹੀਂ ਜਾਣਿਆ ਇਸ ਦੇਹੀ ਦੇ ਵਿੱਚ ਪੰਜ ਵਸਾਲੇ ਤੂੰ ਚੋਰ ਚੋਰ ਵਸ ਗਿਆ ਕਿ ਪੰਜ ਕਾਮ ਕ੍ਰੋਧ ਲੋ ਮੋਹੰਕਾਰ ਨਾਮ ਵੀ ਦੱਸੇ ਗੁਰੂ ਸਾਹਿਬ ਨੇ ਅੱਗੇ ਕਿ ਪੰਜ ਚੋਰ ਕਿਹੜੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਹ ਕਰਦੇ ਯਕੀਨ ਕੀ ਚੁਰਾਉਂਦੇ ਨੇ ਅੰਦਰੋਂ ਬੰਦਾ ਤੇ ਅਗਿਆਨਤਾ ਵਸ ਹੋਇਆ ਇਹੀ ਕਹੇਗਾ ਨਾ ਅੰਦਰੋਂ ਇਹਨਾਂ ਨੇ ਕੀ ਚੁਰਾਉਣਾ ਕਾਮ ਨੇ ਕ੍ਰੋਧ ਕੀ ਅੰਦਰੋਂ ਲੈ ਲਏਗਾ ਪਰ ਗੁਰੂ ਕੇ ਪਿਆਰਿਓ ਗੁਰੂ ਨਾਨਕ ਸਾਹਿਬ ਤੋਂ ਪੁੱਛੋ ਇਹ ਚੁਰਾਉਂਦੇ ਕੀ ਨੇ ਅੰਮ੍ਰਿਤ ਲੂਟੇ ਜਿਸ ਅੰਮ੍ਰਿਤ ਦਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨਕਾ ਨਕ ਭਰ ਕੇ ਪਰਮੇਸ਼ਰ ਨੇ ਇਹਨੂੰ ਭੇਜਿਆ ਇੱਥੇ ਸੰਸਾਰ ਵਿੱਚ ਘਰ ਹੀ ਮਹ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਮਨ ਦੇ ਮੁਰੀਦ ਮਨ ਪਿੱਛੇ ਤੁਰਨ ਵਾਲੇ ਬੰਦਿਆਂ ਨੇ ਤੇ ਇਹਦਾ ਸਵਾਦ ਵੀ ਨਹੀਂ ਚੱਕਿਆ ਤੇ ਉਹ ਅੰਮ੍ਰਿਤ ਗਿਆ ਕਿੱਥੇ ਇਹਨਾਂ ਪੰਜਾਂ ਨੇ ਲੁੱਟ ਲਿਆ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੁੱਝੇ ਜਾਣਦਾ ਹੀ ਨਹੀਂ ਕਿ ਮੇਰੇ ਅੰਦਰੋਂ ਕੀ ਲੁੱਟਿਆ ਜਾ ਰਿਹਾ ਨਾ ਇਹਨੂੰ ਸਵਾਦ ਉਹਦਾ ਚਖਿਆ ਅੰਮ੍ਰਿਤ ਦਾ ਤੇ ਨਾ ਹੀ ਉਹਨੂੰ ਸੰਭਾਲ ਸਕਿਆ ਪੀ ਵੀ ਨਹੀਂ ਸਕਿਆ ਅੱਗੇ ਐਗਜ਼ੈਂਪਲ ਉਦਾਹਰਣ ਦਿੰਦੇ ਗੁਰੂਦੇਵ ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਜਿਵੇਂ ਹਿਰਨ ਹਿਰਨਾਂ ਦੀਆਂ ਕਿਸਮਾਂ ਬਹੁਤ ਨੇ ਜੀ ਪਰ ਹਰ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਨਹੀਂ ਹੁੰਦੀ ਇਹ ਨਾਮ ਅੰਮ੍ਰਿਤ ਤੇ ਸਭ ਮਨੁੱਖਾਂ ਦੇ ਅੰਦਰ ਭਰਿਆ ਹੋਇਆ ਭਰ ਕੇ ਭੇਜਿਆ ਮਾਲਕ ਨੇ ਸਤਿਗੁਰਾਂ ਦੇ ਕਥਨ ਤੇ ਬਚਨਾਂ ਮੁਤਾਬਕ ਪਰ ਹਰ ਹਿਰਨ ਦੀ ਨਾਭੀ ਵਿੱਚ ਕਸਤੂਰੀ ਨਹੀਂ ਹੁੰਦੀ ਸਭ ਹਿਰਨਾਂ ਵਿੱਚੋਂ ਇੱਕ ਵਿਸ਼ੇਸ਼ ਕਿਸਮ ਦਾ ਹੀ ਹਿਰਨ ਹੈ ਪਹਾੜ ਠੰਡੇ ਇਲਾਕੇ ਵਿੱਚ ਰਹਿਣ ਵਾਲਾ ਭੂਰੇ ਰੰਗ ਦਾ ਵਿਦਵਾਨ ਲੋਕ ਕਹਿੰਦੇ ਉਹਦੀ ਨਾਭੀ ਦੇ ਵਿੱਚ ਕਸਤੂਰੀ ਹੈ ਸੁਗੰਧੀ ਲੇਕਿਨ ਉਹ ਸੁਗੰਧੀ ਹੈ ਜਿਹੜੀ ਉਹਨੂੰ ਕਦੇ ਵੀ ਉਹ ਸਮਝ ਨਹੀਂ ਸਕਦਾ ਕਿ ਮੇਰੇ ਪਾਸ ਹੀ ਇਹ ਸੁਗੰਧੀ ਦਾ ਖਜ਼ਾਨਾ ਏਦਾਂ ਮਨਮੁੱਖ ਬੰਦੇ ਨੂੰ ਵੀ ਨਹੀਂ ਪਤਾ ਕਿ ਨਾਮ ਅੰਮ੍ਰਿਤ ਮੇਰੇ ਅੰਦਰ ਹੈ ਤੈਨੂੰ ਸਿਮਰਨ ਰਾਹੀਂ ਮੈਂ ਪੀਣਾ ਸੀ ਜੋ ਗੁਰੂ ਸਾਹਿਬ ਨੇ ਪੀਣ ਦੀ ਜੁਗਤ ਸਲੀਕਾ ਢੰਗ ਦੱਸਿਆ ਜਪੋ ਤਾਂ ਏਕੋ ਤਾਂ ਹੀ ਉਹ ਕਿਹਾ ਸੀ ਕਿ ਜਪਿਆ ਕਰ ਤੇ ਤੇਰੇ ਅੰਦਰ ਜਿਹੜਾ ਨਾਮ ਅੰਮ੍ਰਿਤ ਹੈ ਉਸਨੂੰ ਜਪ ਜਪ ਕੇ ਸ਼ੱਕ ਪੀ ਆਤਮਕ ਜੀਵਨ ਤੇਰਾ ਏਦਾਂ ਪਲਰੇਗਾ ਅੱਜ ਮੇਰੇ ਗੁਰਦੇਵ ਉਦਾਹਰਣ ਵਿੱਚ ਇਹ ਦੱਸਦੇ ਜਿਵੇਂ ਕਸਤੂਰੀ ਹੁੰਦਿਆਂ ਮ੍ਰਿਗ ਨਹੀਂ ਜਾਣਦਾ ਮ੍ਰਿਗ ਨਾ ਜਾਣੇ ਨਹੀਂ ਜਾਣਕਾਰੀ ਰੱਖਦਾ ਲੇਕਿਨ ਭਰਮ ਦਾ ਭਟਕਦਾ ਹੋਇਆ ਕੁਰਾਏ ਪਿਆ ਰਹਿੰਦਾ ਜਦੋਂ ਖੁਸ਼ਬੂ ਆਉਂਦੀ ਹੈ ਨਾ ਬਹੁਤ ਦੌੜਦਾ ਇੱਧਰ ਉੱਧਰ ਭੱਜਦਾ ਬੇਸੁੱਧ ਹੋ ਕੇ ਤੇ ਸ਼ਿਕਾਰੀ ਇਹੋ ਜਿਹੇ ਹਿਰਨ ਨੂੰ ਜਦੋਂ ਦੇਖਦਾ ਤੇ ਤੀਰਾਂ ਨਾਲ ਵਿੰਨ ਦਿੰਦਾ ਗੁਰਵਾਕ ਹੈ ਨਾਦ ਕੁਰੰਕੇ ਬੇਦਿਆ ਸਨਮੁਖ ਉੱਠ ਧਾਵੈ ਭਵਰ ਲੋਭੀ ਕੁਸਮ ਬਾਸਕਾ ਮਿਲ ਇਹ ਦੋ ਉਦਾਹਰਣਾਂ ਨੇ ਨਾਦ ਕੁਰੰਕੇ ਕੰਢੇੜੇ ਦੀ ਆਵਾਜ਼ ਤੇ ਮਸਤ ਹੋਇਆ ਇਹ ਜਿਹੜਾ ਹਿਰਨ ਹੈ ਨਾ ਉਹ ਸ਼ਿਕਾਰੀ ਹੱਥੋਂ ਮਾਰਿਆ ਜਾਂਦਾ ਹੈ। ਜਿਉਂ ਕਸਤੂਰੀ ਮ੍ਰਿਗ ਨ ਜਾਣੈ ਭ੍ਰਮ ਦਾ ਭ੍ਰਮ ਭੁਲਾਇਆ, ਇਸੇ ਤਰ੍ਹਾਂ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਮਨ ਮੁਖ ਨੂੰ ਆਪ ਹੀ ਕਰਤਾ ਪੁਰਖ ਨੇ ਖੁੰਜਾਇਆ ਹੋਇਆ, ਇਹ ਵੀ ਨਾਮ ਨੂੰ ਅੰਮ੍ਰਿਤ ਨੂੰ ਛੱਡ ਕੇ ਬਿਖ ਹੀ ਇਕੱਠੀ ਕਰੇ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾ ਆਏ। ਇਹ ਜਿਹੜੀ ਬਿਖ ਹੈ ਨਾ, ਇਹ ਹੀ ਇਕੱਠੀ ਕਰੀ ਜਾ ਰਹੇ। ਬਿਖ ਹੈ, ਬਿਖ ਖਾਏ, ਬਿਖ ਹੀ ਖਾਈ ਜਾਂਦਾ। ਇੱਕ ਬੜੀ ਪਿਆਰੀ ਉਦਾਹਰਨ ਸਤਿਗੁਰੂ ਹੋਰ ਦਿੰਦੇ ਨੇ, ਬਿਖ ਅੰਮ੍ਰਿਤ ਕਰਤਾਰ ਉਪਾਏ। ਇਹਨਾਂ ਦੋਨਾਂ ਦਾ ਕਰਤਾ ਵੀ ਨਿਰੰਕਾਰ ਹੀ ਹੈ, ਜ਼ਹਿਰ ਦਾ ਵੀ ਤੇ ਅੰਮ੍ਰਿਤ ਦਾ ਵੀ। ਉਹ ਸਾਰੀ ਦੁਨੀਆ ਜ਼ਹਿਰ ਦਾ ਫਲ ਖਾ ਰਹੀ ਹੈ, ਇਕੱਠਾ ਕਰ ਰਹੀ ਹੈ, ਲੇਕਿਨ ਅੰਮ੍ਰਿਤ ਤਜਿਆ ਹੋਇਆ। ਸਮਾਂ ਸੀਮਤ ਹੈ, ਮੈਂ ਅਖਰੀ ਅਰਥ ਕਰ ਦੇਵਾਂ ਗੁਰੂ ਪਿਆਰਿਓ ਪੌੜੀ ਦੇ। ਅੰਮ੍ਰਿਤ ਤਜ ਛੱਡ ਕੇ ਬਿਖ ਸੰਗ੍ਰਹਿ ਕਰਤੇ ਨੇ, ਆਪ ਹੀ ਇਹਨੂੰ ਖੁੰਜਾਇਆ ਹੋਇਆ, ਕੁਰਾਏ ਪਾਇਆ ਹੋਇਆ। ਭਾਗਾਂ ਦੇ ਕਾਰਨ, ਕਿਸਮਤ ਦੇ ਕਾਰਨ ਮਨਮੁਖ ਬੰਦੇ ਨੇ। ਸਤਿਗੁਰੂ ਗੁਰਮੁਖ ਵਿਰਲੇ ਸੋ ਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ। ਵਿਰਲੇ ਨੇ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਚਿੱਤ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ, ਉਹਨਾਂ ਨੂੰ ਗੁਰੂ ਕੋਲ ਸੋਝੀ ਮਿਲੀ, ਉਹਨਾਂ ਨੂੰ ਗੁਰੂ ਨੇ ਅੰਦਰ ਹੀ ਬ੍ਰਹਮ ਦਾ ਦੀਦਾਰ ਕਰਾ ਦਿੱਤਾ। ਤਨ ਮਨ ਸੀਤਲ ਹੋਇਆ, ਉਹਨਾਂ ਦਾ ਮਨ ਅਤੇ ਤਨ ਸਰੀਰ ਠੰਡੇ ਠਾਰ ਹੋ ਗਏ। ਰਸਨਾ ਹਰ ਸਾਹ ਦੇ ਆਇਆ ਤੇ ਰਸਨਾ ਰਾਹੀਂ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਲਿਆ। ਸ਼ਬਦੇ ਹੀ ਨਾ ਉਪਜੈ, ਗੁਰੂ ਦੀ ਬਾਣੀ ਸ਼ਬਦ ਹੀ ਹੈ ਜਿਸ ਰਾਹੀਂ ਨਾਮ ਦੀ ਉਤਪਤੀ ਹੁੰਦੀ ਹੈ। ਸ਼ਬਦੇ ਮੇਲ ਮਿਲਾਇਆ, ਸ਼ਬਦ ਰਾਹੀਂ ਕਰਤੇ ਨਾਲ ਮੇਲ ਮਿਲਾਉਂਦਾ ਹੈ ਗੁਰੂ। ਬਿਨ ਸ਼ਬਦ ਹੈ ਸਭ ਜੱਗ ਬੌਰਾਨਾ, ਸ਼ਬਦ ਤੋਂ ਬਿਨਾਂ ਸਾਰਾ ਜਗਤ ਹੀ ਕਮਲਾ ਝੱਲਾ ਬੌਰਾ। ਬਿਰਥਾ ਜਨਮ ਗੁਆਇਆ, ਵਿਅਰਥੀ ਦੁਨੀਆਂ ਨੇ ਆਪਣਾ ਜਨਮ ਗੁਆ ਲਿਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਮ ਅੰਮ੍ਰਿਤ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਹੈ। ਨਾਨਕ ਗੁਰਮੁਖ ਪਾਇਆ, ਹੇ ਨਾਨਕ ਆਖ ਜਿਹੜੇ ਗੁਰੂ ਦੀ ਸ਼ਰਨ ਪੈਂਦੇ, ਇਹ ਨਾਮ ਅੰਮ੍ਰਿਤ ਦੀ ਸ਼ਬਦ ਰਾਹੀਂ ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ। ਪੌੜੀ ਸੋ ਹਰ ਪੁਰਖ ਆਗਮ ਹੈ, ਕਹੋ ਕਿਤ ਬਿਧ ਪਈ ਹੈ। ਉਹ ਅਕਾਲ ਪੁਰਖ, ਪੁਰਖ ਦਾ ਮਤਲਬ ਹੈ ਸਰਵ ਵਿਆਪਕ ਹੈ, ਆਗਮ ਆਪਹੁੰਚ ਹੈ। ਦੱਸੋ ਭਾਈ, ਜਿਹੜਾ ਪਰਮਾਤਮਾ ਗਿਆਨ ਇੰਦਰੀਆਂ ਦੀ ਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਰਬ ਵਿਆਪਕ ਹੈ, ਦੱਸੋ ਕਿਤ ਬਿਧ ਕਿਸ ਵਿਧੀ ਨਾਲ ਉਹਨੂੰ ਪ੍ਰਾਪਤ ਕਰੀਏ। ਤਿਸ ਰੂਪ ਨਰੇਕ ਆਦ੍ਰਿਸ਼ਟ ਕਹ ਜਨ ਕਿਉਂ ਧਿਆਈ ਹੈ। ਜਿਸ ਵਾਹਿਗੁਰੂ ਦਾ ਕੋਈ ਰੂਪ ਨਹੀਂ, ਰੇਖਾ ਨਹੀਂ, ਉਹ ਅਦ੍ਰਿਸ਼ਟ ਹੈ, ਦਿਖਾਈ ਵੀ ਨਹੀਂ ਦਿੰਦਾ। ਦੱਸੋ ਭਾਈ, ਉਹਨੂੰ ਕਿਵੇਂ ਧਿਆਈਏ, ਕਿਵੇਂ ਸਿਮਰੀਏ। ਨਿਰੰਕਾਰ ਨਿਰੰਜਨ ਹਰ ਆਗਮ, ਪਰਮਾਤਮਾ ਆਕਾਰ ਤੂੰ ਰਹਿਤ ਹੈ, ਮਾਇਆ ਤੂੰ ਵੀ ਰਹਿਤ ਹੈ, ਉਹ ਅਪਹੁੰਚ ਹੈ। ਉਹਨੂੰ ਕਿਹੜੇ ਲਫ਼ਜ਼ ਕਹਿ ਕੇ ਉਹਦੇ ਗੁਣ ਕਿਆ ਕਹਿ ਗੁਣ ਗਾਈਏ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਈਏ। ਇਹ ਜਿਹੜਾ ਮਾਰਗ ਹੈ ਨਾ ਗੁਰਸਿੱਖੀ ਦਾ, ਜਿਹੜਾ ਗੁਰੂ ਨਾਨਕ ਸਾਹਿਬ ਨੇ ਦਰਸਾਇਆ, ਇਹਦੇ ਬਾਰੇ ਗੁਰੂ ਆਪ ਹੀ ਜਦੋਂ ਸੋਝੀ ਬਖਸ਼ਦਾ ਤੇ ਫਿਰ ਇਸ ਮਾਰਗ ਤੇ ਮਨੁੱਖ ਨੂੰ, ਗੁਰਸਿੱਖ ਨੂੰ ਉਹ ਪਾਉਂਦਾ, ਤੇ ਜਿਸ ਨੂੰ ਇਸ ਦੀ ਸੋਝੀ ਉਹ ਆਪ ਖੁਦ ਗੁਰੂ ਬਖਸ਼ਦਾ ਨੇ। ਜਿਸ ਆਪ ਬੁਝਾਏ ਆਪ ਖੁਦ ਸੋ ਹਰ ਮਾਰਗ ਪਈਏ। ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਈਏ। ਪੂਰੇ ਗੁਰੂ ਨੇ ਹੀ ਬ੍ਰਹਮ ਦਾ ਦੀਦਾਰ ਕਰਾਇਆ, ਲੇਕਿਨ ਆਸਾਨ ਤਰੀਕਾ ਕਿ ਗੁਰੂ ਘਰ ਆਈਏ, ਗੁਰਬਾਣੀ ਸਰਵਣ ਕਰੀਏ, ਸੇਵਾ ਕਰੀਏ। ਕਰਨ ਯੋਗ ਦੋ ਗੁਰਸਿੱਖ ਦੇ ਕੰਮ ਨੇ ਸੇਵਾ ਅਤੇ ਸਿਮਰਨ। ਸੇਵਾ ਤੇ ਸਿਮਰਨ ਕੀਤਿਆਂ ਪੂਰੇ ਅਕਾਲ ਪੁਰਖ ਦਾ ਵੀ ਗੁਰੂ ਦੀਦਾਰ ਕਰਾ ਦਿੰਦਾ, ਪਰ ਸਾਧਨ ਹੈ ਸੇਵਾ ਤੇ ਸਿਮਰਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੀ ਕਥਾ ਅਤੇ ਕੀਰਤਨ ਸ਼ਰਨ ਕਰਕੇ ਰੁਝੇਵੇਂ ਭਰੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਕਾਰ ਜੋ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਖੁਸ਼ਦਿਲ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਪਵਿੱਤਰ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ ਜੀ। ਉਹਨਾਂ ਦਾ ਹਾਰਦਿਕ ਧੰਨਵਾਦ। ਸੂਚਨਾਵਾਂ ਦਸਵੰਤ ਕਰਨ ਲਈ ਫਿਰ ਬੇਨਤੀ ਕੀਤੀ ਜਾਂਦੀ ਜੀ, ਬਿਲਡਿੰਗਾਂ 'ਚ ਬਣ ਰਹੀਆਂ ਉਹਨਾਂ ਵਾਸਤੇ ਸਹਿਜ ਪਾਠ ਵੀ ਗੁਰੂ ਦੀ ਕਿਰਪਾ ਨਾਲ ਜਿਹੜੇ ਰੱਖ ਸਕਦੇ ਜੇ ਵੀ ਰੱਖ ਸਕਦੇ ਨੇ। ਅਤੇ ਉਸ ਤੋਂ ਬਾਅਦ ਕੱਲ੍ਹ ਨੂੰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਾ ਦਿਹਾੜਾ ਹੈ। ਸਵੇਰੇ ਸ਼ਾਮ ਦੇ ਸਮੇਂ ਦੇ ਕੀਰਤਨ ਦਰਬਾਰ ਹੋਣਗੇ ਜੀ। 9 ਤਰੀਕ ਨੂੰ ਸ਼ਹੀਦੀ ਦਿਹਾੜਾ ਹੈ। ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ 10 ਅਕਤੂਬਰ ਨੂੰ ਹੈ ਜਨਮ ਦਿਨ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ 23 ਤਰੀਕ ਨੂੰ ਜਨਮ ਦਿਨ ਹੈ ਜੀ। ਪੰਥ ਦੇ ਮਹਾਨ ਸਿੱਖ ਬਾਬਾ ਬੁੱਢਾ ਜੀ ਦਾ, ਜਿਹੜੇ 125 ਸਾਲ ਤੱਕ ਜੀਵ ਰਹੇ ਅਤੇ ਗੁਰੂ ਘਰ ਦੀ ਸੇਵਾ ਉਹਨਾਂ ਨੇ ਕੀਤੀ, ਅਣਥੱਕ ਸੇਵਾ ਕੀਤੀ। ਇੱਕ ਆਪਣੇ ਆਪ 'ਚ ਮਿਸਾਲ ਸਨ ਉਹ। 27 ਤਰੀਕ ਨੂੰ ਪ੍ਰਕਾਸ਼ ਹੈ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਚੌਥੀ ਪਾਤਸ਼ਾਹ ਜੀ ਦਾ ਜੀ। 3 ਨਵੰਬਰ ਨੂੰ ਗੁਰਤਾਗਦੀ ਦਿਵਸ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਤੇ ਜੋਤੀ ਜੋਤ ਧੰਨ ਧੰਨ ਗੁਰੂ ਹਰਰਾਜ ਸਾਹਿਬ ਜੀ ਦਾ। ਮੈਂ ਅਕਤੂਬਰ ਦੀ ਗੱਲ ਹੁਣ ਸਾਰੇ ਦੀ ਛੱਡ ਕੇ ਨਵੰਬਰ ਦੀ ਗੱਲ ਕਰਨ ਲੱਗਾ। 8 ਨਵੰਬਰ ਨੂੰ ਹੈ ਜੀ ਬੰਦੀ ਛੋੜ ਭਾਵ ਦਿਵਾਲੀ ਜੀ। ਸੋ ਮਾਰਕ ਕਰ ਲਓ ਆਪਣੇ ਕੈਲੰਡਰ, ਜਿਹਨਾਂ ਨੇ ਉਹਦੇ ਵਿੱਚ ਸੇਵਾ ਦਾ ਹਿੱਸਾ ਪਾਉਣਾ ਲੰਗਰ ਕਰਨੇ ਨੇ ਉਹ ਆਪਣੇ ਬੁੱਕ ਕਰਾ ਲੈਣ ਪਹਿਲਾਂ ਹੀ, ਜਾਂ ਕਿਸੇ ਨੇ ਅਖੰਡ ਪਾਠ ਕਰਾਉਣੇ ਨੇ ਜਾਂ ਸਹਿਜ ਪਾਠ ਉਹ ਵੀ ਬੁੱਕ ਕਰਾ ਸਕਦੇ ਨੇ। ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਹਰਸ਼ਪਾਲ ਸਿੰਘ ਤੇ ਜਥੇ ਪਾਸੋਂ 10:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बिन पाग सत्संग न लभे, बिन संगत मैल परिजे जीयो। गुरु दी चरण विच अरदास बेनती करिए मालक, आई प्रभ शरणागति कृपा नित दयाल। एक अकर हर मन बस्त नानक होत, निहाल ऐसी बख्शिश हो जाए। गाविए सुनिए मन रखिए पाओ, दुख पर हर सुख कर ले जाए। ਇਹ ਕੜੀਆਂ ਜਿਹੜੀਆਂ ਹਨ ਬੜੀਆਂ ਹੀ ਜੀਵਨ ਦੇ ਵਿੱਚ ਕੀਮਤੀਆਂ ਹਨ। ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ, ਫੇਰ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਓ ਰੇ। ਅਗਲੇ ਸ਼ਬਦ ਦੇ ਵਿੱਚ ਕਿਹੜੇ ਸਮੇਂ ਨੂੰ ਬਲਹਾਰ ਜਾ ਰਹੇ ਨੇ, ਉਹ ਬੇਲਾ ਕੋ ਹੋਂ ਬਲ ਜਾਓ, ਜਿਤ ਮੇਰਾ ਮਨ ਜਪੈ ਹਰਨਾਓ। ਅਸਲੀ ਤਨ ਜਿਹੜਾ ਹੈ ਜੀਵ ਦਾ, ਇਹੀ ਧਨ ਹੈ ਜਿਹੜੀਆਂ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋ ਰਹੀਆਂ।

0: ਮਾਲਕ ਦੇ ਚਰਨਾਂ ਵਿੱਚ। ਇਹ ਅਰਦਾਸ ਬੇਨਤੀ ਮਾਲਕ ਜੀ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਪਰ ਹਰ ਸੁੱਖ ਕਰ ਲੈ ਜਾ। ਇੰਨੀ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਕੀਮਾ। ਆਓ ਅਗਲੇ ਪ੍ਰੋਗਰਾਮ ਸਰਵਣ ਕਰੀਏ ਜੀ। ਦਸ ਰੋ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮਾਂਗੋ ਕਿਸ਼ਤੀ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣਦੇ ਕਥਾ ਕੀਰਤਨ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪ੍ਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਨ੍ਹਾਂ ਨੇ ਆਪਣੀ ਰਾਹੀ ਬਾਣੀ ਰਸਬੀ ਨੇ ਕੀਰਤਨ ਸਾਹਿਬ ਨੂੰ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਹੁਣ ਸੂਚਨਾਵਾਂ ਜੀ। ਕੱਲ੍ਹ ਨੂੰ 5 ਅਕਤੂਬਰ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਾ ਦਿਹਾੜਾ ਹੈ ਜੀ। ਸਵੇਰੇ ਸ਼ਾਮ ਉਦੇ ਸਮੇਂ ਕੀਰਤਨ ਦਰਬਾਰ ਹੋਣਗੇ ਜੀ। 9 ਅਕਤੂਬਰ ਨੂੰ ਹੈ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ, ਉਹ ਦਿਨ ਹੈ ਆਪਾਂ ਮਨਾਉਣਾ। 10 ਨੂੰ ਜਨਮ ਦਿਨ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। 18 ਨੂੰ ਸਟਾਕਟਨ ਗੁਰਬਾਣੀ ਕੰਠ ਮੁਕਾਬਲੇ ਹੋ ਰਹੇ ਨੇ ਜੀ ਗੁਰੂ ਘਰ। ਅਤੇ ਪਿੱਛੇ ਆਵਾਂ 17 ਤਰੀਕ ਨੂੰ ਸੰਗਰਾਂਦ ਵੀ ਹੈਗੀ ਹੈ ਜੀ ਅਕਤੂਬਰ ਨੂੰ। 23 ਨੂੰ ਹੈ ਪੰਜਵੇਂ ਮਹਾਨ ਸਿੱਖ ਬਾਬਾ ਬੁੱਢਾ ਜੀ ਦਾ ਜਨਮ ਦਿਨ 23 ਅਕਤੂਬਰ ਨੂੰ। 27 ਅਕਤੂਬਰ ਨੂੰ ਪ੍ਰਕਾਸ਼ ਦਿਹਾੜਾ ਹੈ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ ਜੀ। ਅਤੇ 3 ਨਵੰਬਰ ਦੀ ਗੱਲ ਕਰਾਂ ਗੁਰਤਾ ਗੱਦੀ ਦਿਵਸ ਤੰਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਤੇ ਨਾਲ ਜੋਤੀ ਜੋਤ ਤੰਤਰ ਗੁਰੂ ਹਰ ਰਾਏ ਸਾਹਿਬ ਜੀ ਦਾ ਹੈ। ਮੈਂ ਅਕਤੂਬਰ ਦੀਆਂ ਬਾਕੀ ਸੂਚਨਾਵਾਂ ਨਵੰਬਰ ਦੀਆਂ ਕਰ ਲਵਾਂ ਸਾਂਝੀਆਂ ਹੁਣ। 8 ਨਵੰਬਰ ਨੂੰ ਹੈ ਜੀ ਮੰਦੀ ਛੋੜ ਭਾਵ ਦਿਵਾਲੀ, ਸੋ ਨੋਟ ਕਰ ਲਓ, ਕੈਲੰਡਰ ਮਾਰਕ ਕਰ ਲਓ ਆਪਣੇ। ਸੋ ਇਹ ਉਸ ਦਿਨ ਸਾਰਾ ਦਿਨ ਹੀ ਕੀਰਤਨ ਦਰਬਾਰ ਹੋਣੇ ਨੇ। ਇਹ ਨਹੀਂ ਮੈਨੂੰ ਪਤਾ, ਮੈਂ ਦੇਖਿਆ ਨਹੀਂ ਹਾਲੇ ਕਿ ਉਹ ਵਰਕ ਡੇ ਹੈ ਜਾਂ ਕਿ ਵੀਕਐਂਡ ਹੈ। ਮੇਰਾ ਖਿਆਲ ਜਾਪਦਾ ਸ਼ਨਿਚਰਵਾਰ ਜਾਂ ਐਤਵਾਰ ਹੈਗਾ। ਸੋ ਆਓ ਹੁਣ ਕੀਰਤਨ ਸਰਨ ਕਹਾਉਣਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦਾ ਜਥਾ। ਸਮਾਂ ਉਹਨੂੰ ਪਤਾ ਹੈਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਪਣੀ ਸੇਵਾ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਭਾਈ ਸਾਹਿਬ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਦੇ ਨਾਲ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਕੀਰਤਨ ਸਰਵਣ ਕਰਵਾਉਣਗੇ। ਟਾਈਮ ਰਹੇਗਾ 12:15 ਤੱਕ, ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਨਰਸਿੰਗ ਤੇ ਵੋਕੇਸ਼ਨਲ ਪ੍ਰੋਗਰਾਮਸ ਵਾਸਤੇ ਸੈਨੋਜ ਦੇ ਪ੍ਰਬੰਧਕ ਕਮੇਟੀ ਨੇ ਸਕਾਲਰਸ਼ਿਪ ਅਪਰੂਵ ਕੀਤੇ ਹੈ। ਅਗਰ ਆਪ ਜੀ ਦੀ ਫੈਮਿਲੀ ਚ ਜਾਂ ਆਪ ਜੀ ਜਾਣਦੇ ਹੋ ਜਿਹੜੇ ਇਸ ਸਕਾਲਰਸ਼ਿਪ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਹਨਾਂ ਦੀ ਡੈਡਲਾਈਨ ਐਪਲੀਕੇਸ਼ਨ ਦੀ 15 ਅਕਤੂਬਰ ਤੱਕ ਹੈ। ਔਰ ਉਹ ਜਿਹੜੀ ਐਪਲੀਕੇਸ਼ਨ ਹੈ ਉਹ ਵੈਬਸਾਈਟ ਤੇ ਹੈ, sanojegurdwara.org, ਤੁਸੀਂ ਆਪ ਜੀ ਉੱਥੋਂ ਫਿਲ ਕਰ ਸਕਦੇ ਹੈ। 5 ਤਰੀਕ ਨੂੰ ਜੋਤੀ ਜੋਤ ਗੁਰੂ ਨਾਨਕ ਦੇਵ ਜੀ ਦਾ ਹੈ। 9 ਤਰੀਕ ਨੂੰ ਸ਼ਹੀਦੀ ਭਾਈ ਸੁਖ ਸਿੰਘ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦੀ ਹੈ। ਤੇ 10 ਤਰੀਕ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਵਸ ਹੈ। ਤੇ ਇੱਕ ਮੈਡੀਟੇਸ਼ਨ ਪ੍ਰੋਗਰਾਮ ਗੁਰੂ ਘਰ ਵਿੱਚ ਹੋਣ ਜਾ ਰਿਹਾ ਹੈ, ਜਿਹਦੀ ਡੇਟਸ ਹੈ 12 ਤੋਂ ਲੈ ਕੇ 18 ਤੱਕ, ਔਰ ਉਹ ਬੀਬੀ ਬਲਜੀਤ ਕੌਰ ਖਾਲਸਾ ਜੀ ਆ ਰਿਹਾ ਹੈ 12 ਤੋਂ 18 ਤਰੀਕ ਤੱਕ। ਸੋ ਆਪ ਜੀ ਜ਼ਰੂਰ ਇਸ ਨੂੰ ਅਟੈਂਡ ਕਰੋ। 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ ਹੈ। ਤੇ 17 ਤਰੀਕ ਨੂੰ ਕੱਤਕ ਦੀ ਸੰਗਰਾਂਦ ਹੈ। ਤੇ 8 ਤਰੀਕ ਨੂੰ ਨਵੰਬਰ 8 ਨੂੰ ਬੰਦੀ ਛੋੜ ਦਿਵਸ ਹੈ। ਇੰਨੀ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਸ਼ਨ ਸਾਡੇ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦੇ ਕੀਰਤਨੀ ਜਥਾ ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ। ਭਾਈ ਸਾਹਿਬ ਜੀ ਅਤੇ ਉਹਨਾਂ ਦਾ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਓਮਕਾਰ ਸਿੰਘ ਜੀ 1 ਵਜੇ ਤੱਕ ਕੀਰਤਨ ਸਰਵਨ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਸਾਨੂੰ ਦੇ ਪ੍ਰਬੰਧਕ ਕਮੇਟੀ ਨੇ ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਲਈ ਥੋੜੀ ਜਿਹੀ ਸਕਾਲਰਸ਼ਿਪ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਤੁਹਾਨੂੰ ਕੁਝ ਇਨਫੋਰਮੇਸ਼ਨ ਦੇਣੀ ਆ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਰਹੇ ਕਿ ਗੁਰਦੁਆਰਾ ਸਾਹਿਬ ਕੀ ਹੋ ਰਿਹਾ ਹੈਗਾ। ਕਮੇਟੀ ਵਾਲੇ ਨੂੰ ਤਾਂ ਦੱਸ ਦੇਈਦਾ ਹੈਗਾ ਜਦੋਂ ਵੀ ਮੀਟਿੰਗ ਹੁੰਦੀ ਹੈ, ਪਰ ਸੰਗਤ ਨੂੰ ਵੀ ਲੋੜ ਹੈਗੀ ਆ ਕਿ ਇਹਨਾਂ ਨੂੰ ਵੀ ਪਤਾ ਹੋਵੇ। ਸੋ ਜਿਹੜੀ ਬਿਲਡਿੰਗਾਂ ਬਣ ਰਹੀਆਂ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਹੈਗੇ ਆ ਦੋਨੋਂ ਹਾਲ ਅਤੇ ਜਿਹੜੇ ਸੈਕਿੰਡ ਸਟੋਰੀ ਪੈਣ ਜਾ ਰਹੇ ਆ, ਇੱਕ ਸਾਈਡ 'ਤੇ ਸਟੀਲ ਦਾ ਕੰਮ ਖਤਮ ਹੋ ਗਿਆ, ਦੂਜੀ ਸਾਈਡ 'ਤੇ ਇਹ ਮੰਡੇ ਜਾਂ ਟਿਊਜ਼ਡੇ ਨੂੰ ਇਲੈਕਸ਼ਨ ਸ਼ੁਰੂ ਹੋਣ ਵਾਲੀ ਆ। ਅਤੇ ਦੂਸਰਾ ਕੰਮ ਜਿਹੜਾ ਤੁਸੀਂ ਦੇਖੋਗੇ ਆਲੇ ਦੁਆਲੇ ਕਰਦੇ, ਪਿਛਲੀ ਜਿਹੜੀ ਹੈਗੀ ਆ ਕੋਰੀਡੋਰ ਦੇ ਵਿੱਚ ਪ੍ਰੋਜੈਕਟਰ ਲੱਗ ਰਿਹਾ ਹੈਗਾ, ਅਤੇ ਜਿਹਦੇ ਵਿੱਚ ਖਾਲਸਾ ਰਾਜ ਦੇ ਬਾਰੇ ਵੱਡੀਆਂ ਵੱਡੀਆਂ ਪੇਂਟਿੰਗਸ ਸ਼ੋਅ ਕਰਾਂਗੇ ਤੁਹਾਨੂੰ। ਉਹ ਕਰ ਕੌਣ ਰਿਹਾ ਹੈਗਾ? ਸਾਰੀ ਸੰਗਤ ਦੀ ਬਜਾਏ ਇੱਕ ਡਾਕਟਰ ਅਨਮੋਲ ਸਿੰਘ ਮਾਓ, ਜਿਹੜੇ ਕਿ 56-57 ਈਅਰ ਜਿਹਨਾਂ ਨੇ ਕਿ ਡਾਕਟਰੀ ਦੀ ਪ੍ਰੈਕਟਿਸ ਕੀਤੀ ਆ, ਹਾਲੇ ਵੀ ਪਾਰਟ ਟਾਈਮ ਕਰਦੇ ਆ। ਇਹ ਕਿਸੇ ਆਪਣੇ ਪਰਸਨਲ ਮੁਫਾਦ ਲਈ ਨਹੀਂ ਕਰ ਰਹੇ, ਇਹ ਗੁਰਦੁਆਰਿਆਂ ਦੇ ਸ਼ਰਧਾਲੂ। ਜਦੋਂ ਕਿ ਮੈਂ ਇਹਨਾਂ ਨੂੰ ਜਾਣਦਾ ਉਦੋਂ ਦੇ ਗਿਆ, ਇਹਨਾਂ ਨੇ ਪਹਿਲਾਂ ਸੇਵਾ ਕੀਤੀ ਫਰੀਮਨ ਗੁਰਦੁਆਰੇ ਸਾਹਿਬ ਜਦੋਂ ਕਿ ਹਾਲੇ ਬਣਨਾ ਸੀਗਾ। $10,000 ਦੀ ਬਿਗ ਡੋਨੇਸ਼ਨ ਦੇ ਕੇ, ਉਹ $10,000 ਉਹਨਾਂ ਦਿਨਾਂ 'ਚ ਬਹੁਤ ਹੁੰਦਾ ਸੀਗਾ, ਸੋ ਉਹ ਡੋਨੇਸ਼ਨ ਦੇ ਕੇ ਅਤੇ ਨਾਲ 10 ਬੰਦਿਆਂ ਨੇ ਸਾਈਨ ਕੀਤੇ ਸੀਗੇ ਕਿ ਇਹਨਾਂ ਨੂੰ ਲੋਨ ਮਿਲ ਸਕੇ ਗੁਰਦੁਆਰਾ ਸਾਹਿਬ ਨੂੰ। ਇਹਨਾਂ ਦੇ ਵਿੱਚੋਂ ਡਾਕਟਰ ਅਨਮੋਲ ਸਿੰਘ ਮਾਲ ਵਲ ਵਨ ਆਫ ਦਾ 10th ਪਰਸਨ, ਅਤੇ ਸਾਡੇ ਨਾਲ ਵੀ ਉਦੋਂ ਦੇ ਹੀ ਕਾਇੰਡ ਆਫ ਜੁੜੇ ਹੈਗੇ ਜਦੋਂ ਦਾ ਗੁਰਦੁਆਰਾ ਸ਼ੁਰੂ ਹੋਇਆ। ਅਤੇ ਜਿਹੜਾ ਗੁਰੂ ਨਾਨਕ ਫਰੀ ਕਲੀਨਿਕ ਹੈਗਾ, ਇਹ ਇਹਨਾਂ ਦੀ ਹੈਲਪ ਦੇ ਨਾਲ ਇਸਟੈਬਲਿਸ਼ ਕੀਤਾ ਸੀ। ਅਤੇ ਹੁਣ ਜਿਹੜੀ ਆ ਸਿੱਖ ਰਾਜ, ਜਿਹੜਾ ਕਿ ਅਸੀਂ ਮੈਨੀਫੈਸਟੋ ਦੇ ਵਿੱਚ ਪ੍ਰੋਮਿਸ ਕੀਤਾ ਸੀਗਾ ਸੰਗਤਾਂ ਨੂੰ ਕਿ ਅਸੀਂ ਸਿੱਖ ਰਾਜ ਦੇ ਬਾਰੇ ਇੱਕ ਗੈਲਰੀ ਬਣਾਵਾਂਗੇ, ਉਹ ਗੈਲਰੀ ਜਿਹੜੀ ਬਣ ਰਹੀ ਆ ਪਿਛਲੇ ਕੋਰੀਡੋਰ ਦੇ ਵਿੱਚ, ਉਹਦੇ 'ਤੇ ਮੇਜਰ ਕੰਟਰੀਬਿਊਸ਼ਨ ਜਿਹੜੀ ਪ੍ਰੋਜੈਕਟ ਨੂੰ ਲਾਉਣ ਦੀ, ਉਹਦੇ ਵਾਸਤੇ ਡੋਨੇਸ਼ਨ ਦਿੱਤੀ ਆ। ਉਹਦੇ ਨਾਲ ਅਸੀਂ ਉਹ ਪ੍ਰੋਜੈਕਟ ਬਾਈ ਕੀਤਾ। ਅਤੇ ਜਿਹੜੀ ਇਹਨਾਂ ਦੇ ਕੋਲ ਟ੍ਰੇਜਰ ਹੈਗਾ ਆ, ਖਜ਼ਾਨਾ ਇੱਦਾਂ ਦੀਆਂ ਹਿਸਟਰੀ ਦਾ ਅਤੇ ਸਿੱਖ ਰਾਜ ਦੇ ਬਾਰੇ, ਉਹ ਸਾਰਾ ਇਹਨਾਂ ਦਾ ਇਹਨਾਂ ਨੇ ਅਸੀਂ ਯੂਜ ਕਰਨਾ। ਇਹ ਓਰਿਜਨਲ ਨਹੀਂ ਪਰ ਰੈਪਲੀਕਾ, ਜਿਹੜੇ ਓਰਿਜਨਲ ਸਿੱਖ ਰਾਜ ਦੇ ਬਾਰੇ ਪਹਿਲੀ ਜਿਹੜੀ ਸੀਨਰੀ ਸ਼ੂ ਕਰਾਂਗੇ ਉਹ ਹੈਗੀ ਆ ਕੋਰਟ ਆਫ ਲਾਹੌਰ ਦਾ ਰੈਪਲੀਕਾ ਇਹਨਾਂ ਨੇ ਬਾਈ ਕੀਤਾ ਹੈਗਾ। ਉਹਨੂੰ ਪ੍ਰੋਜੈਕਟਰ ਦੇ ਰਾਹੀਂ ਦਿਖਾਵਾਂਗੇ, ਉਹਦੇ 'ਤੇ ਸਾਊਂਡ ਵੀ ਹੋਏਗੀ। ਔਰ ਉਹ ਅਗਲੇ ਸੰਡੇ ਤੱਕ ਉਹ ਤਿਆਰ ਹੋਣਾ, ਉਦੋਂ ਡੈਮੋਸਟ੍ਰੇਸ਼ਨ ਉਹ ਆਪ ਪਰਸਨਲੀ ਦੇਣਗੇ। ਬਾਅਦ ਦੇ ਵਿੱਚ ਫਿਰ ਹੋਰ ਲੱਕੀ ਜਿਹਨਾਂ ਨੂੰ ਜਾਣਕਾਰੀ ਹੋਗੀ ਉਹ ਦਿਆ ਕਰਨਗੇ। ਅਤੇ ਸਰਟਨ ਸਕੈਜੂਲ ਦੇ ਵਿੱਚ ਉਹ ਖੁੱਲ੍ਹਿਆ ਰਹੇ ਕਹੇਗਾ। ਜਿਹੜੀ ਹਿਸਟਰੀ, ਜਿਹੜੀ ਕਿਆਸਕ ਜਿਹੜੇ ਇਹਨਾਂ ਨੇ ਇਸਟੈਬਲਿਸ਼ ਕੀਤੇ ਆ, ਉਹ ਇਹਨਾਂ ਨੇ ਟੋਟਲ ਪੈਸਾ ਆਪਣਾ ਲਾਇਆ ਹੈਗਾ। ਉਹ ਸਾਨੂੰ ਔਫਰ ਕੀਤਾ ਵੀ ਜੇ ਅਸੀਂ ਉਹ ਨਿਆਣਿਆਂ ਨੂੰ ਹਿਸਟਰੀ ਪੜ੍ਹਾਉਣ ਵਾਸਤੇ ਯੂਜ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਜਿਹੜਾ ਹੈਗਾ ਮੇਜਰ ਕੰਟਰੀਬਿਊਸ਼ਨ ਹੈਗੀ ਹੈ ਇਹਨਾਂ ਦੀ। ਕਈ ਲੋਕ ਜਿਹੜੇ ਹੈਗੇ ਆ ਜਿਹਨਾਂ ਨੂੰ ਕੋਈ ਨੌਲੇਜ ਨੀਗੀ, ਉਹ ਉਹਨਾਂ ਨੂੰ ਜਾ ਕੇ ਕਨਫਰੰਟ ਕਰਦੇ ਆ ਜੀ ਆਹ ਚੀਜ਼ ਠੀਕ ਨੀਗੀ, ਆਹ ਚੀਜ਼ ਠੀਕ ਨੀਗੀ, ਅਤੇ ਉਹਦੇ ਬਾਰੇ ਜਿਹੜੀਆਂ ਸੁਜੈਸ਼ਨਾਂ ਦੇਣੀ ਚਾਹੁੰਦੇ ਆ ਉਹ ਸਾਨੂੰ ਦਿਓ ਸੁਜੈਸ਼ਨ ਬਾਕਸ ਦੇ ਵਿੱਚ, ਅਤੇ ਉਹਨੂੰ ਜਿਹੜੀਆਂ ਉਹਨਾਂ ਦਾ ਕ੍ਰਿਟੀਸਿਜ਼ਮ ਹੈਗਾ ਉਹਨੂੰ ਅਸੀਂ ਚੇਂਜ ਕਰ ਸਕਦੇ ਹਾਂ। ਪਰ ਇਟ ਇਜ਼ ਅ ਹਿਸਟਰੀ, ਹਿਸਟਰੀ ਕੈਨ ਨਾਟ ਬੀ ਚੇਂਜ, ਸਰਟਨ ਥਿੰਗ ਤਾਂ ਹਿਸਟਰੀ ਰਹਿਣੀ ਹੈਗੀ ਆ, ਚਾਹੇ ਜਿੱਦਾਂ ਮਰਜ਼ੀ ਕਰ ਲਓ। ਸੋ ਇਹ ਚੀਜ਼ਾਂ ਮੈਂ ਤੁਹਾਨੂੰ ਅਨਮੋਲ ਸਿੰਘ ਮਾਲ ਦੇ ਬਾਰੇ ਦੱਸਣਾ ਚਾਹੁੰਦਾ ਸੀਗਾ ਕਿ ਉਹਦਾ ਮਨੀ ਮੇਕਿੰਗ ਦੇ ਦਾ ਵੀ ਕੋਈ ਉਹਨਾਂ ਦਾ ਧਿਆਨ ਨੀਗਾ। ਉਹ ਜੇ ਮਨੀ ਇਕੱਠੇ ਕਰਦੇ ਹੋਣਗੇ ਉਹ ਸਿਰਫ ਇਸ ਕਰਕੇ ਕਰਦੇ ਆ ਕਿ ਇੱਕ ਥਾਂ 'ਤੇ ਤਾਂ ਉਹਨਾਂ ਨੇ ਪੈਸੇ ਲਾਤੇ, ਬਾਕੀ ਹੋਰਨਾਂ ਸਕੂਲਾਂ 'ਚ ਭੇਜਣ ਵਾਸਤੇ ਜੇ ਉਹਨਾਂ ਨੂੰ ਪੜ੍ਹਨ ਦੀ ਲੋੜ ਹੈਗੀ ਆ। ਉਹਦਾ ਵਿਜ਼ਨ ਤਾਂ ਹੈਗਾ ਕਿ ਆਲ ਓਵਰ ਦੀ ਵਰਲਡ ਦੇ ਸਕੂਲਾਂ ਦੇ ਵਿੱਚ ਸਿੱਖ ਹਿਸਟਰੀ ਦੇ ਬਾਰੇ ਦੱਸਿਆ ਜਾਵੇ। ਸੋ ਇੰਨਾ ਹੀ, ਮੈਂ ਮਾਫ਼ੀ ਦਿਓ ਜੇ ਮੈਂ ਕੋਈ ਗਲਤ ਗੱਲ ਕਹੀ ਹੈ, ਅਤੇ ਤੁਹਾਨੂੰ ਕੋਈ ਵੀ ਸੁਜੈਸ਼ਨ ਹੈਗੀ ਆ ਸੁਜੈਸ਼ਨ ਬਾਕਸ ਦੇ ਵਿੱਚ ਪਾਓ, ਅਤੇ ਅਗਲੇ ਸੰਡੇ ਨੂੰ ਡੈਮੋਸਟ੍ਰੇਸ਼ਨ ਕੋਰਟ ਆਫ ਲਾਹੌਰ ਦੇ ਬਾਰੇ ਦਿੱਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਭੁਪਿੰਦਰ ਸਿੰਘ ਜੀ ਢਿੱਲੋਂ ਦਾ, ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਹਨ। ਆਓ ਹੁਣ ਅਸੀਂ ਕੀਰਤਨ ਸਰਵਣ ਕਰੀਏ। ਪੰਜ ਸਤਿ ਜੀ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਬਾ ਫਰੀਦ ਜੀ ਕਹਿ ਰਹੇ ਨੇ ਕਿਸੇ ਦੇ ਔਗਣ ਦੇਖਣ ਤੋਂ ਪਹਿਲਾਂ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਰਵਾਨ ਮੈਂ ਤੂੰ ਕਿਸੇ ਵੱਲ ਇੱਕ ਉਂਗਲ ਕਰਦਾ ਏ ਤਿੰਨ ਉਂਗਲਾਂ ਤੇਰੇ ਵੱਲ ਨੇ ਆਪਣੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ ਫਰੀਦਾ ਬੁਰੇ ਦਾ ਭਲਾ ਕਰ ਅਰਦਾਸ ਕਰੀਏ ਸਤਿਗੁਰੂ ਤੇਰੀ ਮਰਜ਼ੀ ਕਿਸੇ ਦਾ ਭਲਾ ਹੋ ਜਾਏ ਤੇਰੀ ਮਰਜ਼ੀ ਮੇਰੀ ਔਕਾਤ ਨਹੀਂ ਮੈਂ ਚੰਗਾ ਕਰਮ ਕਰ ਸਕਾਂ ਭਲਾ ਹੋ ਜਾਏ ਤੇਰੀ ਮਰਜ਼ੀ ਖੁਸ਼ ਨਸੀਬੀ ਹੋਏਗੀ ਮੇਰੇ ਭਾਗ ਚੰਗੇ ਹੋਣਗੇ ਪਰ ਤੇਰੇ ਸੇਵਕ ਦੀ ਅਰਦਾਸ ਹੈ ਮੇਰੇ ਹੱਥੋਂ ਕਿਸੇ ਦਾ ਮਾੜਾ ਨਾ ਕਰਾਈ ਕਿਸੇ ਦਾ ਦਿਲ ਨਾ ਦੁਖੇ ਐਸਾ ਕਰਮ ਨਾ ਬਣ ਜਾਏ ਕਿ ਮੈਨੂੰ ਹੈਰਾਨ ਹੋਣਾ ਪਵੇ ਕਰਮ ਅੱਗੇ ਆ ਕੇ ਖਲੋ ਜਾਏ ਕਿਉਂਕਿ ਸਤਿਗੁਰੂ ਕਹਿ ਰਹੇ ਨੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿ ਛੱਤ ਨਾ ਆਵੇ ਜੋ ਦਿਓਗੇ ਉਹ ਤੁਹਾਨੂੰ ਕਈ ਗੁਣਾ ਮਿਲੇਗਾ ਮਾਚਿਸ ਦੇ ਤਿੱਲੀ ਕਿਸੇ ਨੂੰ ਸਾੜਨ ਤੋਂ ਪਹਿਲਾਂ ਆਪਣਾ ਮੁੱਖ ਸਾੜਦੀ ਹੈ ਤੇ ਜਿਹੜੇ ਸਤਸੰਗੀ ਨੇ ਨਾ ਬਾਣੀ ਪੜ੍ਹਨ ਵਾਲੇ ਉਹਨਾਂ ਦੀ ਨਿਸ਼ਾਨੀ ਹੈ ਕ੍ਰੋਧੀ ਬੰਦੇ ਨੂੰ ਵੀ ਸ਼ਾਂਤ ਕਰ ਦਿੰਦੇ ਨੇ ਕਿਉਂਕਿ ਸੰਗਤ ਦਾ ਅਸਰ ਹੈ

ਅਸਲੀ ਧਨ ਜਿਹੜਾ ਹੈ, ਇੱਕ ਵਾਰੀ ਅਸੀਂ ਬੋਲਾਂਗੇ, ਕਹਿੰਦੇ ਨੇ ਸੁਪਰੀਮ ਪਾਵਰ, ਕਹਿੰਦੇ ਨੇ ਹਰ ਪਦਾਰਥ ਸੁਖਮਈ ਬਣ ਜਾਂਦਾ, ਕਹਿੰਦੇ ਨੇ ਮਾਇਆ ਵੀ ਸੁਖੰਡਾਉਣੀ ਬਣ ਜਾਏਗੀ ਜੇ ਮਹਾਰਾਜ ਦੇ ਨਾਮ ਦਾ ਪ੍ਰਤਾਪ ਬਣਿਆ। ਦਸਵੰਧ ਨਿਕਲਦਾ ਰਹੇ ਗੁਰੂ ਘਰ ਵਾਸਤੇ, ਇੱਕ ਵਾਰੀ ਅਸੀਂ ਬੋਲਾਂਗੇ, ਇੱਕ ਵਾਰੀ ਤੁਸੀਂ। ਕਹਿੰਦੇ ਨੇ ਨਾਮ ਦੇ ਵਿੱਚ ਹੀ ਸਾਰਾ ਕੁਝ ਹੈ, ਨਾਮ ਵਿੱਚ ਹੀ ਸਾਰਾ ਕੁਝ ਪ੍ਰਗਟ ਹੋਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਭਗਤਾਂ ਦਾ ਵੀ ਨਾਮ ਵਿੱਚ ਹੀ ਜਨਮ ਹੋਇਆ, ਆਉਣਾ ਹੋਇਆ। ਤੇ ਸਾਰੇ ਬੋਲੇ ਇੱਕ ਵਾਰੀ ਅਸੀਂ, ਇੱਕ ਵਾਰੀ ਤੁਸੀਂ, ਸਮਾਪਤੀ ਫਿਰ।

0: ਉਹਦੀ ਯਾਦ ਬਣੀ ਰਹੇ, ਨਾਮ ਚੱਲਦਾ ਰਹੇ, ਤੇ ਫਿਰ ਤੁਸੀਂ ਮਹਿਸੂਸ ਕਰੋਗੇ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੜਾਈ। ਸਭ ਦੀ ਹਾਜ਼ਰੀ ਪ੍ਰਵਾਨ, ਜਦੋਂ ਵੀ ਗੁਰਦੁਆਰੇ ਬੈਠੀਏ ਮਨ ਦਾ ਪੰਛੀ ਵੀ ਜੁੜ ਜਾਏ, ਤੇ ਫਿਰ ਹਿਰਦਾ ਪ੍ਰੇਮ ਨਾਲ ਨਾਮ ਨਾਲ ਨੱਕੋ ਨੱਕ ਭਰ ਜਾਂਦਾ ਹੈ ਜੀ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਟੇਜ ਸਕੱਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਭੁੱਲ ਚੁੱਕ ਦੀ ਖੀਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਓਂਕਾਰ ਸਿੰਘ ਜੀ, ਉਹਨਾਂ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਲਾਹੇ ਬਾਣੀ ਨਾਲ ਕੀਰਤਨ ਸਰਵਣ ਕਰਵਾਇਆ ਹੈ। ਭਾਈ ਸਾਹਿਬ ਜੀ ਦਾ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਆਪ ਜੀ ਦੇ ਕੋਲ ਗਿਆਨੀ ਜਸਬੀਰ ਸਿੰਘ ਜੀ ਕਥਾ ਸਰਵਣ ਕਰਨਗੇ। ਜਦ ਤੱਕ ਭਾਈ ਸਾਹਿਬ ਜੀ ਆਉਂਦੇ ਹਨ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਦੇ ਵਾਸਤੇ ਸਾਨੂੰ ਉਸਦੇ ਪ੍ਰਬੰਧਕ ਕਮੇਟੀ ਨੇ ਸਕਾਲਰਸ਼ਿਪ ਅਪਰੂਵ ਕੀਤੀ ਹੈ ਔਰ ਉਹਦੀ ਡੈਡਲਾਈਨ ਅਕਟੂਬਰ 15 ਹੈ। ਅਗਰ ਆਪ ਜੀ ਇੰਟਰਸਟਿਡ ਹੋ ਤੇ ਆਪ ਸਾਨੂੰ ਉਸਦੇ gurdwara.org ਤੇ ਜਾ ਕੇ ਆਪਣੀ ਐਪਲੀਕੇਸ਼ਨ ਭਰ ਸਕਦੇ ਹਾਂ। 5 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਤੇ 9 ਤਰੀਕ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਹੈ। 10 ਤਰੀਕ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਵਸ ਹੈ। 17 ਤਰੀਕ ਨੂੰ ਕਿਰਤਕ ਦੀ ਸੰਗਰਾਂਦ ਹੈ ਤੇ 23 ਤਰੀਕ ਨੂੰ ਬਾਬਾ ਬੁੱਢਾ ਜੀ ਦਾ ਜਨਮ ਦਿਨ ਹੈ ਤੇ 8 ਤਰੀਕ ਨੂੰ ਨਵੰਬਰ 8 ਨੂੰ ਬੰਦੀ ਜੋੜ ਦਿਵਸ ਹੈ। ਇਨੀ ਸੂਚਨਾਵਾਂ ਇਸ ਟਾਈਮ ਲਈ। ਆਓ ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਸਾਹਿਬ ਜੀ ਪਾਵ ਸੁਹਾਵੇ ਜਾਂ ਤੋ ਤਿਰ ਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ।

ਖਾਰ ਸਮੁੰਦਰ ਵਿੱਚ ਰਹਿਣ ਵਾਲੇ ਵਿਸ਼ਨੂੰ ਦੇ ਹਵਾਲੇ ਨਹੀਂ ਕੀਤਾ, ਬਲਕਿ ਗੁਰਬਾਣੀ ਬਾਰ ਬਾਰ ਸਾਨੂੰ ਸਮਝਾਉਂਦੀ ਹੈ ਕਿ ਉਹਦਾ ਖਜ਼ਾਨਾ ਵੀ ਉੱਥੇ ਹੀ ਹੈ ਜਿੱਥੇ ਉਹਦਾ ਆਸਣ ਹੈ, ਟਿਕਾਣਾ ਹੈ, ਉੱਥੇ ਹੀ ਉਹਦਾ ਭੰਡਾਰ ਵੀ ਹੈ। ਕਿਉਂਕਿ ਉਹਨੇ ਉਹ ਦੇ ਕੇ ਵਿਸ਼ਨੂੰ ਨੂੰ ਇਹ ਨਹੀਂ ਕਿਹਾ ਕਿ ਤੂੰ ਸਮੁੰਦਰ, ਖਾਰ ਸਮੁੰਦਰ ਜਿੱਥੇ ਰਹਿੰਦਾ ਵਿਸ਼ਨੂੰ ਉੱਥੇ ਲੈ ਜਾ ਖਜ਼ਾਨਾ ਵੰਡ। ਅਸਲ ਵਿੱਚ ਗੁਰੂ ਕੇ ਪਿਆਰਿਓ ਜਿੱਥੇ ਪਰਮਾਤਮਾ ਹੈ ਉੱਥੇ ਹੀ ਉਹਦੇ ਖਜ਼ਾਨੇ ਨੇ, ਹਰ ਜੀਵ ਦੇ ਅੰਦਰ ਨੇ। ਜਿਵੇਂ ਰੱਬ ਦੇ ਨਾਮ ਖਜ਼ਾਨੇ ਦਾ ਵੀ ਇਹੀ ਜ਼ਿਕਰ ਆਇਆ ਬਾਣੀ ਵਿੱਚ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ। ਨੌ ਖਜ਼ਾਨੇ ਜਿਹੜੇ ਕੁਬੇਰ ਦੇ ਮੰਨੇ ਗਏ ਨੇ ਉਹਨਾਂ ਦਾ ਜ਼ਿਕਰ ਕਰਦਿਆਂ ਵੀ ਬਾਣੀ ਵਿੱਚ ਸਤਿਗੁਰੂ ਸਾਨੂੰ ਦੱਸਦੇ ਉਹਨਾਂ ਦਾ ਪ੍ਰਤੀਕ ਹੈ ਰੱਬ ਦਾ ਨਾਮ, ਇਨਾ ਮੌਲਕ ਹੈ। ਨੌ ਖਜ਼ਾਨਿਆਂ ਦੇ ਤੁਲ ਬਰਾਬਰ ਪ੍ਰਤੀਕ, ਨੌ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਹੈ ਕਿੱਥੇ ਜੀ? ਇਹ ਦੇਹੀ ਮੈਂ ਇਸ ਕਾ ਵਿਸਰਾਮ। ਫਿਰ ਭਗਜਨਾ ਇੱਥੋਂ ਤੱਕ ਸਮਝਾਇਆ ਬੰਦਿਆ, ਜੋ ਸਾਰੇ ਬ੍ਰਹਿਮੰਡ ਵਿੱਚ ਹੈ ਨਾ, ਜੇ ਤੂੰ ਉਹਨੂੰ ਖੋਜਣਾ, ਜੇ ਤੂੰ ਉਹਨੂੰ ਲੱਭਣਾ ਤੇ ਬਾਹਰ ਨਾ ਢੂੰਡ, ਕਿੱਥੇ ਹੈ? ਜੋ ਬ੍ਰਹਿਮੰਡੇ ਸੋਈ ਪਿੰਡੇ, ਉਹਦੇ ਤੇਰੇ ਪਿੰਡੇ ਵਿੱਚ ਹੈ, ਤੇਰੇ ਸਰੀਰ ਵਿੱਚ ਹੈ, ਤੇਰੇ ਘੱਟ ਵਿੱਚ ਹੈ। ਪਰ ਅਸਾਂ ਲੋਕਾਂ ਨੇ ਨਾ ਬਾਹਰ ਹੀ ਖੋਜਿਆ, ਤਾਂਹੀਓ ਹੀ ਭਰਮ ਦੇ ਵਿੱਚ ਭੁੱਲੇ ਭਟਕਣਾ ਵਿੱਚ ਪਏ ਹੋਏ ਆ। ਸਤਿਗੁਰਾਂ ਦੱਸਿਆ ਨਾ, ਬਾਹਰ ਟੋਲੇ ਸੋ ਭਰਮ ਪੁਰਾ। ਜਿਹੜਾ ਰੱਬ ਨੂੰ ਬਾਹਰ ਟੋਲਦਾ ਨਾ, ਉਹ ਅਕਸਰ ਭਰਮ ਦੇ ਵਿੱਚ ਪੈ ਕੇ ਕੁਰਾਏ ਪੈ ਜਾਂਦਾ, ਭਟਕਣਾ ਵਿੱਚ ਪੈ ਕੇ ਕੁਰਾਏ ਪਿਆ ਬੰਦਾ ਜਿਹੜਾ ਬਾਹਰ ਖੋਜ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਬੜੇ ਪਿਆਰ ਨਾਲ ਸਮਝਾਇਆ, ਕਾਹੇ ਰੇ ਬਣ ਖੋਜਣ ਜਾਈ, ਘਰ ਬਰ ਛੱਡ ਕੇ ਲੋਕ ਰੱਬ ਨੂੰ ਖੋਜਣ ਲਈ ਬਣ ਵਿੱਚ ਜਾਂਦੇ। ਤੇ ਸਾਹਿਬ ਸਮਝਾਉਂਦੇ ਕਿਉਂ ਬਣ ਵਿੱਚ ਕਿਉਂ ਜਾ ਰਹੇ ਹੋ? ਸਰਬ ਨਿਵਾਸੀ, ਉਹ ਤੇ ਮਾਲਕ ਸਾਰਿਆਂ ਵਿੱਚ ਹੀ ਨਿਵਾਸ ਰੱਖਦਾ, ਵਾਸਾ ਰੱਖਦਾ, ਉਹਦਾ ਟਿਕਾਣਾ ਤੇ ਸਭਨਾ ਦੇ ਅੰਦਰ ਹੈ। ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਫਿਰ ਹੋਰ ਵਿਸਥਾਰ ਸਤਿਗੁਰਾਂ ਨੇ ਕੀਤਾ, ਉਹ ਤੇਰੇ ਨਾਲ ਸਮਾਇਆ ਕਿਵੇਂ ਧਿਆਨ ਦੇ? ਪੋਹ ਪਮਦ ਜਿਉ ਬਾਸ ਬਸਤ ਹੈ। ਪੋਹ ਪ ਕਹਿੰਦੇ ਗੁਰੂ ਕੇ ਪਿਆਰਿਓ ਫੁੱਲ ਨੂੰ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਫੁੱਲ ਦੇ ਪਾਸ ਜਾਈਏ ਸੁਗੰਧੀ ਖੁਦ ਬਖੁਦ ਆਉਂਦੇ ਹੈ, ਪਰ ਜੇ ਕੋਈ ਦੇਖਣਾ ਚਾਹੇ ਤੇ ਦਿਖਾਈ ਨਹੀਂ ਦਿੰਦੀ, ਸੁਗੰਧੀ ਦਿਖਾਈ ਨਹੀਂ ਦਿੰਦੀ। ਜਿਵੇਂ ਸੁਗੰਧੀ ਹੈ ਫੁੱਲ ਦੇ ਵਿੱਚ ਲੇਕਿਨ ਦਿਖਾਈ ਨਹੀਂ ਦਿੰਦੀ, ਇਸੇ ਤਰ੍ਹਾਂ ਹੇ ਇਨਸਾਨ, ਹੇ ਮਨੁੱਖ, ਤੇਰੇ ਅੰਦਰ ਵੀ ਪਰਮਾਤਮਾ ਹੈ, ਉਹ ਦਿਖਾਈ ਨਹੀਂ ਦਿੰਦਾ। ਤੋ ਇਹਦਾ ਮਤਲਬ ਇਹ ਨਹੀਂ ਤੂੰ ਨਕਾਰ ਦੇਵੇਂ ਕਿ ਮੇਰੇ ਅੰਦਰ ਰੱਬ ਨਹੀਂ ਹੈ। ਪੋਹ ਪਮਦ ਜਿਉ ਬਾਸ ਬਸਤ ਹੈ। ਤੇ ਦੂਸਰੀ ਉਦਾਹਰਣ ਹੈ ਜੀ, ਮੁਕਰ ਮੈਂ ਜੈਸੇ ਸ਼ਾਈ, ਪਰ ਸ਼ਾਈ ਤੋਂ ਲਫਜ ਸ਼ਾਈ ਬਣਿਆ। ਮੁੱਕਰ ਦਰਪਣ ਸ਼ੀਸ਼ੇ ਨੂੰ ਕਹਿੰਦੇ ਨੇ। ਸ਼ੀਸ਼ੇ ਦੇ ਵਿੱਚ ਹਰ ਪਰਛਾਈ ਹੈ, ਕੋਈ ਵੀ ਉਹਦੇ ਸਾਹਮਣੇ ਚਲਾ ਜਾਏ ਉਹ ਸਾਡਾ ਸਰੂਪ ਸਾਨੂੰ ਜ਼ਾਹਰ ਪ੍ਰਤੱਖ ਦਿਖਾ ਦਿੰਦਾ। ਜਿਵੇਂ ਦਰਪਣ ਸ਼ੀਸ਼ੇ ਵਿੱਚ ਪਰਛਾਈ ਸਮਾਈ ਹੈ, ਇਸੇ ਤਰ੍ਹਾਂ ਮਨੁੱਖ ਤੇਰੇ ਵਿੱਚ ਸਮਾਇਆ ਨਿਰੰਕਾਰ।

0: मुक्त दी गल। मेरी बेनती जरा ध्यान देना, जप बाणी एक ऐसा मजमून गुरु नानक साहब ने उच्चारण किया जिन्हों समझना ते समझाउना आम मनुख दे वस दी गल नहीं है। हुण इह ना समझ बैठना कि मैं अपने आप नूं तुहाडे नालों कोई विशेष समझ रहा कि मैं तुहानूं समझा रहा है ते मैं कोई महान हाँ, यह नहीं गल। मैं जनरल गल कर रहा है, बड़ी कठिन ते औखी महंगी बाणी है, बहुत ही महंगी। मैं अक्सर यह उदाहरण देना, गुरु पंथ दे प्रसिद्ध विद्वान होए जो हर जुबान ते नाम है, ज्ञानी संत सिंह जी मस्कीन, हर बच्चा बच्चा जानता। उन्होंने जदों इस बाणी दे अर्थ विचार कीते ना ते करण तो बाद ये उन्होंने टीका लिखिया जी, मैं हाथ जोड़ बेनती करा, जप जी साहब दा लिखत उन्हां दी ते लिखत तो बाद उन्होंने ये लिख दिता कि मेरी समझ विच जप जी साहब नहीं आया। फिर दोबारा एक बार नहीं, दो या दस बार नहीं, 16 के 17 वरी एदे विच उन्होंने सोधां कीतियां, पर अखीर ते फिर कहन लगे के तन्ने बाबा जिमें सिद्धा ने गुरु नानक साहब नाल बड़ी लंबी गोष्ट कीती है। प्यारे गुरु ग्रंथ साहब दे विचो सारी गोष्ट बाणी, सिद्ध गोष्ट बाणी राम कली राग विच दर्ज है। वो सारे सवाल जवाब ने सिद्धा नाल, जोगियां नाल, ते आखर विचार करदियां करदियां सिद्धा नूं एक गल कहनी पई। विचार करन दे अखीर विच सिद्ध बोलन शुभ बचन, सिद्ध बोलन शुभ बचन बोले उन्होंने। की किया भला? धन नानक तेरी वड्डी कमाई, तेरी कमाई जड़ी है ना ओदी संगया ते तुलना किसे दूजे नाल नहीं कीती जा सकती। तेरी कमाई धन है, नाम बाणी दी कमाई तेरी बहुत ऊंची है, असी लोक बमने हैं। उन्होंने स्वीकार किया इस गल नूं शुभ वचन कह के। मस्कीन जी भी यही कहते ने, बाबा तू धन है, तेरी कमाई धन है, इहनूं समझना विद्वाना दे भी वस दी गल नहीं है। तो गुरु प्यारे हो, इसलिए मैं एग्जाम्पल उदाहरण आप नाल सांझी कर रहे हां। असी यतन कर रहे हां निमाणा जिहा कि समझ सकीए कि जप जी साहब विच गुरु नानक साहब जी ने की आत्मक ज्ञान दी सूझ बख्शिश कीती। केवल यतन है, वैसे भी गुरबाणी दी विचार करके दावा नहीं कीता जा सकता। दावा करन वाले बंदे जिंदगी दे विच कदे भी शांति हासिल नहीं कर सकते, क्योंकि दावे नाल जलन हुंदी है, सड़ांद हुंदी है, शांति नहीं मिलती। ते गुरबाणी पढ़ के ते मन शांत होना चाहिए, तपदा हिरदा ठंडा ठार होना चाहिए। बाणी ते ठार दीए सीने नूं, तन ते मन ठंडा कर देंदी, पर एही बाणी पढ़ के गा के विचार के जदों दावा करिए फिर जलन पैदा करदी। गुरबाणी दा एक वाक है जी, दावे दाजन होत है। दावे नाल की हुंदा है जी? दाजन, जलन, सड़ांत, शांति नहीं, ठंडक नहीं। इसलिए जदों भी शब्द नूं विचारीए, गाइए, पढ़िए ते यही भावना रखिए, दाता मैं यतन करन लगा गाउण दा, मैनूं गाउणा नहीं आउंदा, मैं विचारन दा उद्यम कर रहा, मैनूं विचारना नहीं आउंदा, मैं यतन कर रहा शुद्ध उच्चारण ਤੁਹਾਡੇ ਇਹ ਮੁਖਾਰ ਬਿੰਤੋਂ ਧੁਰ ਤੋਂ ਆਈ ਬਾਣੀ ਦਾ ਤੁਸੀਂ ਆਪ ਖੁਦ ਹੀ ਕਿਹਾ ਆਪਣੇ ਪਿਆਰੇ ਗੁਰਸਿੱਖ ਨੂੰ ਮੁਖਾਤਬ ਹੋ ਕੇ ਭਾਈ ਲਾਲੋ ਨੂੰ ਕਿ ਜੈਸੀ ਮੈਂ ਆਵੈ ਮੇਰੇ ਕੋਲ ਜਿਵੇਂ ਦੀ ਜਿਵੇਂ ਜਿਵੇਂ ਖਸਮ ਦੀ ਬਾਣੀ ਆ ਰਹੀ ਹੈ ਨਾ ਮੈਂ ਤਿਵੇਂ ਤਿਵੇਂ ਹੀ ਉਹ ਜਗਤ ਸਾਹਮਣੇ ਕਹਿ ਰਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਲਾਲੋ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਤੈਸੜਾ ਕਰੀ ਉਦਾਂ ਦਾ ਹੀ ਗਿਆਨ ਸਮਝ ਨਹੀਂ ਭਾਵ ਸਪਸ਼ਟ ਕਰ ਦਿੱਤਾ ਕਿ ਮੇਰਾ ਨਹੀਂ ਹੈ ਇਹ ਇੱਥੇ ਤੇ ਇੱਕ ਕਿਵਤਾ ਲਿਖਦੇ ਕੋਈ ਬੰਦਾ ਤੇ ਉਹ ਪਹਿਲਾਂ ਲਿਖਦਾ ਕਿ ਸਾਰੇ ਹੱਕ ਰਾਖਵੇ ਨੇ ਇਹ ਮੇਰੀ ਰਚਨਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਕਹਿ ਰਹੇ ਨੇ ਮੇਰੇ ਖਸਮ ਦੀ ਬਾਣੀ ਮੇਰੀ ਨਹੀਂ ਹੈ ਇਹ ਬਾਣੀ ਮੇਰੀ ਨਹੀਂ ਮੇਰੇ ਖਸਮ ਮੇਰੇ ਮਾਲਕ ਪ੍ਰਭੂ ਪਰਮਾਤਮਾ ਕੋਲੋਂ ਆਈ ਹੈ ਖੈਰ ਮੈਂ ਬੇਨਤੀ ਕਰਿਆ ਸੀ ਪਿਆਰਿਓ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦਾ ਆਸਣ ਟਿਕਾਣਾ ਜਿਹੜਾ ਨਾ ਫਿਰ ਉੱਥੇ ਬਿਰਤੀ ਲਿਆਓ ਉਹ ਹਰ ਜਗ੍ਹਾ ਤੇ ਹੈ ਹਰ ਜਗ੍ਹਾ ਤੇ ਹਰ ਲੋਕ ਵਿੱਚ ਜਗ੍ਹਾ ਜਗ੍ਹਾ ਹਰ ਸਰੀਰ ਵਿੱਚ ਹੈ ਤੇ ਜੇ ਉਹਦਾ ਟਿਕਾਣਾ ਹਰ ਸਰੀਰ ਵਿੱਚ ਹੈ ਤੇ ਉਹਦਾ ਜਿਹੜਾ ਭੰਡਾਰ ਹੈ ਜਿਹੜਾ ਉਹ ਦੁਨੀਆਂ ਨੂੰ ਦਾਤਾਂ ਦਿੰਦਾ ਉਹ ਕਦਾਪੀ ਕਦੇ ਕਿਸੇ ਦੂਸਰੀ ਹਸਤੀ ਦੇ ਹਵਾਲੇ ਉਹ ਨਹੀਂ ਕਰ ਸਕਦਾ ਉਹਦੇ ਕੋਲ ਹੀ ਹੈ ਅੰਦਰ ਬੈਠਾ ਹੀ ਵਰਤਾ ਰਿਹਾ ਉਹ ਵਚਨ ਸਰਵਨ ਕਰੋ ਪਹਿਲਾਂ ਆਸਨ ਲੋਏ ਲੋਏ ਭੰਡਾਰ ਹੁਣ ਇੱਥੇ ਇੰਨੀ ਆਸਾਨੀ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਜੀ ਦਾਤਾ ਉਹ ਦੇ ਰਿਹਾ ਤੇ ਲੈ ਕੇ ਵੀ ਅਸੀਂ ਕੇਤੇ ਲੈ ਲੈ ਲੈ ਲੈ ਮੁੱਕਰ ਪਾਏ ਸ਼ਾਇਦ ਇਹ ਗਿਣਤੀ ਵੱਡੀ ਹੈ ਸਾਡੇ ਵਿੱਚ ਜਿਹੜੇ ਲੈ ਲੈਂਦੇ ਤੇ ਮੁੱਕਰ ਜਾਂਦੇ ਮੁੱਕਰਨ ਦਾ ਮਤਲਬ ਕੀ ਹੈ ਭੁੱਲੀ ਜਾਣਾ ਕਿ ਕੁਛ ਰੱਬ ਨੇ ਸਾਨੂੰ ਦਿੱਤਾ ਕਈ ਵਾਰੀ ਤੇ ਏਦਾਂ ਗਿਲੇ ਵਾਲੇ ਵੀ ਲਕਬ ਸੁਣੇ ਨੇ ਕਿ ਲੋਕ ਕਹਿੰਦੇ ਗੁਰੂ ਨੇ ਰੱਬ ਨੇ ਸਾਨੂੰ ਕੀ ਦਿੱਤਾ ਸ਼ਾਇਦ ਆਪਨੇ ਵੀ ਕਦੀ ਸੁਣਿਆ ਹੋਵੇ ਕਈ ਅਕਿਰਤ ਗਨ ਮੇਰੇ ਵਰਗੇ ਮੂੰਹ ਤੋਂ ਕਹਿੰਦੇ ਰੱਬ ਨੇ ਸਾਨੂੰ ਕੀ ਦਿੱਤਾ ਇਹ ਵੀ ਬਣ ਗਈ ਮਾਤਰ ਇੱਕ ਬਚਨ ਸਤਿਗੁਰਾਂ ਦਾ ਮੈਂ ਤੁਹਾਡੇ ਨਾਲ ਸਾਧ ਸੰਗਤ ਜੀ ਸਾਂਝਾ ਕਰਾਂ ਕਿਉਂਕਿ ਗੱਲ ਨਿਰੰਕਾਰ ਦੇ ਭੰਡਾਰ ਵੰਡਣ ਦੀ ਹੈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇਹ ਉਸ ਪੰਕਤੀ ਦਾ ਇਸ ਪੌੜੀ ਅੰਦਰ ਉੱਤਰ ਹੈ ਜੀ ਇਹ ਜਵਾਬ ਹੈ ਜਿਹੜੇ ਲੋਕ ਅਸ਼ਰਧਕ ਬਣ ਕੇ ਗੱਲ ਕਹਿ ਰਹੇ ਨੇ ਸ਼ਰਿਆਮ ਕਹਿੰਦੇ ਕਿ ਰੱਬ ਨੇ ਸਾਨੂੰ ਕੀ ਦਿੱਤਾ ਗੁਰੂ ਨੇ ਸਾਨੂੰ ਕੀ ਦਿੱਤਾ ਤੇ ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ ਮੂਰਖਾ ਤੈਨੂੰ ਮੈਂ ਦੱਸਾਂ ਰੱਬ ਨੇ ਤੈਨੂੰ ਕੀ ਦਿੱਤਾ ਤੂੰ ਜਾਣ ਹੀ ਸਕਿਆ ਕਿ ਰੱਬ ਨੇ ਤੈਨੂੰ ਦਿੱਤਾ ਕੀ ਹੈ ਪ੍ਰਥਮੇ ਤੇਰੀ ਨੀਕੀ ਜਾਤ ਮੈਂ ਨਾਲ ਨਾਲ ਬਾਰ ਬਾਰ ਬੇਨਤੀ ਕਰਦਾ ਬਰੀਕੀ ਹੈ ਥੋੜਾ ਧਿਆਨ ਨਾਲ ਹੀ ਇਹਨੂੰ ਵਾਚਣਾ ਪੈਣਾ ਸਭ ਤੋਂ ਪਹਿਲਾਂ ਕਰਤੇ ਨੇ ਤੈਨੂੰ ਕੀ ਇਹ ਚੰਗੀ ਜਾਤੀ ਵਿੱਚ ਪੈਦਾ ਕੀਤਾ ਇਨਸਾਨ ਬਣਾਇਆ ਤੈਨੂੰ ਤੇ ਥੱਕਣਾ ਨਹੀਂ ਸੀ ਚਾਹੀਦਾ ਕਰਤੇ ਦੀ ਵਡਿਆਈ ਕਰਦਿਆਂ ਕਿ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਮਨੁੱਖਾ ਮਾਨਸ ਦੇ ਦਿੱਤੀ ਹੈ ਤੇ ਮੂੰਹੋਂ ਇਹੀ ਕਹੀ ਜਾ ਕਿ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ ਉਹ ਮੇਰਿਆ ਮਾਲਕਾ ਤੇਰੀ ਕਿਰਪਾ ਹੋਈ ਤਾਂ ਇਹ ਦੇ ਮਿਲੇ ਹੈ ਪਰ ਜਿੰਨਾ ਚਿਰ ਸਾਨੂੰ ਇਹ ਭਰਮ ਹੈ ਕਿ ਦੇ ਤਾਂ ਮਾਂ ਨੇ ਦਿੱਤੀ ਹੈ ਮਾਂ ਨੇ ਜਣਿਆ ਮਾਂ ਤੇ ਬਾਪੂ ਦੀ ਉਪਜ ਹੈ ਉਹਨਾਂ ਚਿਰ ਇਹ ਧੀਰਜ ਨਹੀਂ ਜੇ ਆਉਣੀ ਉਹਨਾਂ ਚਿਰ ਇਹ ਸਮਝ ਨਹੀਂ ਆਉਣੀ। ਇਸੇ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਭਾਈ ਮਾਤਾ ਪਿਤਾ ਦੇ ਸੰਯੋਗ ਨਾਲ ਤੈਨੂੰ ਇਹ ਮੁਕੰਮਲ ਜੀਵਨ ਨਹੀਂ ਜੇ ਮਿਲਿਆ। ਹੁਣ ਆਪਾਂ ਸਾਰੇ ਪੜ੍ਹੇ ਲਿਖੇ ਵੀ ਹੈਰਾਨ ਹੋਣਗੇ ਕਿ ਹੱਦ ਹੋ ਗਈ ਗਿਆਨੀ ਜੀ ਕੀ ਗੱਲਾਂ ਕਰੀ ਜਾਂਦੇ ਨੇ। ਇਹ ਗੁਰਬਾਣੀ ਕਹਿ ਰਹੀ ਹੈ, ਇਹ ਪਿਓ ਦਾਦੇ ਦਾ ਖਜ਼ਾਨਾ ਖੋਜਣਾ ਚਾਹੀਦਾ ਸੀ, ਹਰ ਗੁਰਸਿੱਖ ਨੂੰ ਦੇਖਣਾ ਚਾਹੀਦਾ ਸੀ। ਪਿਓ ਦਾਦੇ ਕਾ ਖੋਲ ਡਿੱਠਾ ਪੜ੍ਹਨ ਵਾਸਤੇ ਸੀ, ਦੇਖਣ ਵਾਸਤੇ, ਸਮਝਣ ਜਾਣਨ ਵਾਸਤੇ ਲਾਹਾ ਲੈਣਾ ਸੀ ਇੱਥੋਂ। ਤੇ ਮੇਰੇ ਸਤਿਗੁਰੂ ਸਮਝਾਉਂਦੇ ਨੇ ਕਿ ਹਰ ਪਹਿਲੇ ਲਫ਼ਜ਼ ਤੇ ਹੀ ਰੁਕਣਾ ਪੈਣਾ ਜੀ। ਜੀਓ ਗੁਫਾ ਅੰਦਰ ਰੱਖ ਕੇ, ਗੁਫਾ ਮਾਤਾ ਪਿਤਾ ਦੇ ਸੰਯੋਗ ਨਾਲ ਮਾਂ ਦੇ ਉਦਰ ਵਿੱਚ ਕੇਵਲ ਇੱਕ ਗੁਫਾ ਤਿਆਰ ਹੋਈ ਹੈ, ਮਿੱਟੀ ਦਾ ਇਹ ਸਰੀਰ ਤਿਆਰ ਹੋ ਗਿਆ। ਇਹਦੇ ਵਿੱਚ ਰੱਬ ਨੇ ਜਿੰਦ ਪਾਈ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ, ਦੋ ਦਾਤਾਂ ਦਿੱਤੀਆਂ ਰੱਬ ਨੇ ਤਾਂ ਇਹ ਮੁਕੰਮਲ ਹੋਈ ਸੀ, ਵਰਨਾ ਇਹ ਮਿੱਟੀ ਸੀ। ਇੱਕ ਦੇ ਜਾਨ ਪਾਈ ਤੇ ਦੂਜਾ ਕੀ ਪਾਇਆ, ਵਾਜਾ ਪਵਨ ਵਧਾਇਆ। ਆ ਜਿਹੜੇ ਸਾਹ ਲੈ ਰਹੇ ਨਾ ਅਸੀਂ, ਪਵਨ ਅੰਦਰ ਜਾ ਰਹੀ ਹੈ, ਬਾਹਰ ਆ ਰਹੀ ਹੈ, ਦਮ ਲੈ ਰਹੇ ਹਾਂ। ਇਹ ਦਮ ਵੀ ਚੱਲਣੇ ਆਰੰਭ ਉਦੋਂ ਹੋਏ ਜਦੋਂ ਇਹ ਮਾਲਕ ਨੇ ਵਾਜਾ ਵਜਾਇਆ, ਮਾਲਕ ਨੇ ਚਲਾਏ। ਇੱਕ ਤੇ ਜਿੰਦ ਟਿਕਾਈ ਤੇ ਦੂਜੇ ਪ੍ਰਾਣ ਟਿਕਾ ਦਿੱਤੇ। ਨਹੀਂ ਯਕੀਨ ਤਾਂ ਮੈਂ ਆਖਰੀ ਗੱਲ ਕਹਿ ਦੇਵਾਂ, ਯਕੀਨ ਆ ਜਾਏਗਾ। ਆਖਰੀ ਸਮਾਂ ਮਨੁੱਖੀ ਜੀਵਨ ਦਾ ਜਦੋਂ ਆਉਂਦਾ ਨਾ ਗੁਰੂ ਕੇ ਪਿਆਰਿਓ, ਜਿਹਨੂੰ ਸਾਰੀ ਦੁਨੀਆ ਕਹਿੰਦੀ ਮਰ ਗਿਆ ਮਰ ਗਿਆ ਮਰ ਗਿਆ, ਫਲਾਣਾ ਮਰ ਗਿਆ, ਮਰਦਾ ਕੀ ਹੈ ਫਿਰ, ਕੀ ਮਰਦਾ ਜੀ? ਸੋਚੋ ਜਰਾ, ਸਰੀਰ ਤੇ ਜਿਉਂ ਦਾ ਤਿਉਂ ਹੈ। ਉਹਦੇ ਵਿੱਚੋਂ ਕੇਵਲ ਉਹ ਦੋ ਦਾਤਾਂ ਰੱਬ ਨੇ ਆਪਣੀ ਅਮਾਨਤ ਕੱਢ ਲਈ ਹੈ। ਕਿਹੜੀਆਂ ਸਨ ਦੋ ਦਾਤਾਂ ਜੀ? ਜਿੰਦ ਤੇ ਪ੍ਰਾਣ, ਜਿਹਨੂੰ ਅਸੀਂ ਕਹਿੰਦੇ ਨਾ ਮਰ ਗਿਆ, ਅਸਲ ਉਹੀ ਗੁਫਾ ਹੈ ਜੀ। ਜਿੰਦ ਵੀ ਉਹਨੇ ਕੱਢ ਲਈ। ਬਾਣੀ ਚ ਬਚਨ ਆਉਂਦੇ, ਬਾਬਾ ਫਰੀਦ ਜੀ ਗਵਾਹੀ ਭਰਦੇ ਨੇ, ਫਰੀਦਾ ਜਿੰਦ ਨਿਮਾਣੀ ਕੱਢੀ ਹੈ, ਪ੍ਰਾਣ ਨਿਕਲ ਜਾਂਦੇ ਨੇ। ਡਾਕਟਰ ਵੀ ਪ੍ਰਾਣ ਹੀ ਦੇਖਦਾ ਕਿ ਨਬਜ਼ ਚੱਲਦੀ ਕਿ ਨਹੀਂ, ਹਵਾ ਚੱਲ ਰਹੀ ਹੈ ਕਿ ਨਹੀਂ। ਜਿੰਦ ਵੀ ਕੱਢ ਲੈਂਦਾ ਤੇ ਪ੍ਰਾਣ ਵੀ ਕੱਢ ਲੈਂਦਾ। ਪਰਮਾਤਮਾ ਉਹਨੇ ਦਾਤ ਦਿੱਤੀ ਸੀ, ਉਹਦੀ ਅਮਾਨਤ ਸੀ, ਉਹਨੇ ਵਾਪਸ ਲੈ ਲਈ, ਬਾਕੀ ਗੁਫਾ ਹੀ ਰਹਿ ਗਈ। ਤੈਨੂੰ ਸਮਾਜ ਨੇ, ਡਾਕਟਰ ਨੇ, ਪੜ੍ਹੇ ਲਿਖੇ ਲੋਕਾਂ ਨੇ ਵੀ ਕਹਿ ਦਿੱਤਾ ਕਿ ਮਰ ਗਿਆ, ਖਤਮ ਹੋ ਗਿਆ। ਇਹਦਾ ਮਤਲਬ ਏਦਾਂ ਹੀ ਸਰੀਰ ਮਾਂ ਦੇ ਉਧਰ ਵਿੱਚ ਗੁਫਾ ਤਿਆਰ ਹੋਈ ਤੇ ਜਿੰਦ ਪ੍ਰਾਣ ਟਿਕਾਏ ਤੇ ਜੀਵਨ ਮਿਲੇ। ਅੱਜ ਮੰਨ ਲਈਏ, ਅਸੈਪਟ ਕਰੀਏ, ਕਬੂਲ ਕਰੀਏ ਕਿ ਜੀਵਨ ਜਿਹੜਾ ਦਿੱਤਾ ਪਾਰਬ੍ਰਹਮ ਪਰਮੇਸ਼ਰ ਨੇ ਦਿੱਤਾ। ਤਾਂ ਹੀ ਉਹ ਗੁਰਬਾਣੀ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਕਿੰਨਾ ਪਿਆਰਾ ਤੇ ਸਰਲ ਬਚਨ ਹੈ, ਤੁਮ ਮਾਤ ਪਿਤਾ ਹਮ, ਅਸੀਂ ਸਾਰੇ ਤੇਰੇ ਬੱਚੇ ਹਾਂ, ਤੂੰ ਹੀ ਸਾਡੀ ਮਾਂ ਹੈ ਤੇ ਬਾਪੂ ਤੂੰ ਹੀ ਸਾਡਾ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਸਤਿਗੁਰੂ ਹੁਣ ਸਮਝਾ ਰਹੇ ਨੇ ਉਹਨਾਂ ਬੰਦਿਆਂ ਨੂੰ ਵੀ ਕਿ ਜਿਹੜੇ ਕਹਿੰਦੇ ਕਿ ਰੱਬ ਨੇ ਸਾਨੂੰ ਕੀ ਦਿੱਤਾ। ਥੋੜਾ ਸਮਾਂ ਬਾਕੀ ਹੈ, ਆਹ ਵਿਚਾਰ ਸਮੇਂ ਨਾਲ ਹੀ ਆਪਾਂ ਕਰਨੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ ਨੇ, ਸ਼ੁਕਰ ਕਰਿਆ ਕਰੋ ਨੇ ਚੰਗੀ ਜਾਤੀ ਵਿੱਚ, ਜੇ ਪਸ਼ੂ ਬਣਾ ਦਿੰਦਾ ਫਿਰ ਤੂੰ ਕੀ ਕਰ ਲੈਣਾ, ਸੂਰ ਬਣਾਉਂਦਾ, ਕਾਂ ਬਣਾਉਂਦਾ, ਕੁੱਤਾ ਬਣਾਉਂਦਾ, ਫਿਰ ਕੀ ਕਰ ਲੈਂਦਾ ਤੂੰ? ਸਭ ਤੋਂ ਵੱਡੀ ਦੇਣ ਉਹਨੇ ਤੈਨੂੰ ਮਾਨਸ ਮਨੁੱਖ ਜਾਤੀ ਵਿੱਚ ਪੈਦਾ ਕੀਤਾ। ਪ੍ਰਥਮੇ ਤੇਰੀ ਨੀਕੀ ਨੀਕੀ ਚੰਗੀ ਜਾਤੀ ਵਿੱਚ ਪੈਦਾ ਕੀਤਾ, ਦੁਤੀਆ ਤੇਰੀ ਮੰਨੀਏ ਪਾਂਤ, ਤੇਰੀ ਕੁੱਲ ਮੰਨੀ ਜਾਂਦੀ ਹੈ, ਤ੍ਰਿਤੀਆ ਤੇਰਾ ਸੁੰਦਰ ਥਾਨ, ਇਹ ਸਰੀਰ ਤੇਰਾ ਸੁੰਦਰ ਥਾਂ ਰਹਿਣ ਦੇ ਲਈ ਸਰੀਰ ਦਿੱਤਾ ਤੈਨੂੰ ਸੋਹਣਾ। ਸਾਰੀਆਂ ਜੋਨਾਂ ਵਿੱਚੋਂ ਸ਼੍ਰੋਮਣੀ ਅਤੇ ਸਭ ਤੋਂ ਵਧੀਆ ਜੀਵਨ ਮਾਲਕ ਨੇ ਤੈਨੂੰ ਦਿੱਤਾ, ਸਭ ਤੋਂ ਜ਼ਿਆਦਾ ਸਿਆਣਪ ਤੇਰੇ ਕੋਲ ਹੈ। ਇੱਥੋਂ ਤੱਕ ਵੀ ਕਿਹਾ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ, ਤੈਨੂੰ ਸਰਦਾਰ ਬਣਾਇਆ ਉਹਨੇ ਸਾਰੀਆਂ ਜੋਨਾਂ, ਬਾਕੀ ਤੇਰੀਆਂ ਪਾਣੀ ਭਰਨ ਵਾਲੀਆਂ ਨੇ। ਸੋਇਨਾ ਰੂਪਾ ਤੁਝ ਪੈ ਦਾਮ, ਦਾਮ ਦੰਬੜੇ ਰੁਪਈਏ ਪੈਸੇ ਧਨ ਨੂੰ ਕਹਿੰਦੇ, ਸੋਨਾ ਤੇ ਚਾਂਦੀ। ਹੋਰ ਕੋਈ ਜੋਨ ਨਹੀਂ ਹੈ ਤੇਰੇ ਤੋਂ ਸਿਵਾ ਜਿਹਦੇ ਕੋਲ ਸੋਨਾ ਹੋਵੇ, ਚਾਂਦੀ ਹੋਵੇ, ਹੀਰੇ ਮੋਤੀ ਜਵਾਹਰਾਤ ਹੋਵਨ। ਤੇਰੇ ਕੋਲ ਹੀ ਹੈ ਨਾ, ਇਹ ਰੱਬ ਨੇ ਹੀ ਦਿੱਤਾ ਹੈ ਤੈਨੂੰ, ਮਾਲਕ ਨੇ ਵਾਹਿਗੁਰੂ ਨੇ ਹੀ ਦਿੱਤਾ। ਪ੍ਰਥਮੇ ਤੇਰੇ ਨੀਕੀ ਜਾਤ, ਦੁਤੀਆ ਤੇਰੀ ਮਨੀ ਹੈ ਪਾਂਤ, ਤ੍ਰਿਤੀਆ ਤੇਰੇ ਸੁੰਦਰ ਥਾਨ, ਇਹ ਤਿੰਨ ਤੋਂ ਬਾਅਦ ਬਿਗੜ ਰੂਪ ਮਨ ਮੈਂ। ਉਹਨੇ ਬੜਾ ਵਧੀਆ ਤੈਨੂੰ ਜੀਵਨ ਦਿੱਤਾ, ਅਭਿਮਾਨ ਕਾਰਨ ਤੂੰ ਇਹਨੂੰ ਦੇਹ ਨੂੰ ਹੀ ਵਿਗਾੜ ਕੇ ਜੀਵਨ ਨੂੰ ਰੱਖ ਦਿੱਤਾ ਤੇਰੇ ਅਹੰਕਾਰ ਨੇ। ਵੈਸੇ ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ, ਸੋਹਣੀ ਹੇ ਜੀਵ ਇਸਤਰੀ ਤੂੰ ਸੁੰਦਰ ਹੈ, ਸਰੂਪ ਰੂਪ ਵਾਲੀ ਹੈ ਤੂੰ, ਚੰਗੇ ਰੂਪ ਵਾਲੀ, ਚੰਗੇ ਸੋਹਣੇ ਸਰੀਰ ਵਾਲੀ ਹੈ ਤੂੰ, ਸੋਹਣੀ ਸਰੂਪ ਸੁਜਾਨ ਸਿਆਣੀ ਵੀ ਹੈ ਤੂੰ, ਵਿਚੱਖਣ ਚਤਰ ਵੀ ਹੈ ਤੂੰ, ਸਭ ਕੁਝ ਤੈਨੂੰ ਮਾਲਕ ਨੇ ਦਿੱਤਾ, ਲੇਕਿਨ ਤੂੰ ਕੀ ਕੀਤਾ, ਅਤ ਗਰਬ ਹੈ ਮੋਹ ਫਾਕੀ, ਤੂੰ ਹੰਕਾਰ ਤੇ ਮੋਹ ਦੇ ਵਿੱਚ ਤੂੰ ਇਹਨੂੰ ਆਪ ਹੀ ਸਾੜ ਦਿੱਤਾ, ਖਰਾਬ ਕਰ ਦਿੱਤਾ, ਤੈਨੂੰ ਬੜਾ ਵਧੀਆ ਵਧੀਆ ਉਹਨੇ ਜੀਵਨ ਦਿੱਤਾ ਸੀ। ਇਹ ਫਲਸਫਾ ਅਜੇ ਪੂਰਾ ਨਹੀਂ ਹੋਇਆ, ਪਰ ਫਿਰ ਵੀ ਸਮਾਂ ਸੀਮਤ ਹੈ, ਪੌੜੀ ਦੀ ਵਿਚਾਰ ਆਓ ਕਰੀਏ। ਹੁਣ ਥੋੜਾ ਥੋੜਾ ਸਮਝ ਆਵੇਗਾ ਕਿ ਪਰਮੇਸ਼ਰ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਵਿਚਾਰ ਜ਼ਾਹਰ ਕਰ ਰਹੇ ਨੇ ਕਿ ਪਰਮਾਤਮਾ ਦਾ ਹਰ ਜਗ੍ਹਾ ਤੇ ਆਸਣ, ਹਰ ਸਰੀਰ ਵਿੱਚ ਆਸਣ ਟਿਕਾਣਾ, ਹਰ ਲੋਕ ਵਿੱਚ ਟਿਕਾਣਾ, ਹਰ ਜਗ੍ਹਾ ਤੇ ਉਹਦਾ ਟਿਕਾਣਾ, ਤੇ ਜਿੱਥੇ ਉਹਦਾ ਟਿਕਾਣਾ ਉੱਥੇ ਭੰਡਾਰ, ਦੇਣ ਵਾਲੀਆਂ ਦਾਤਾਂ ਦੇ ਖਜ਼ਾਨੇ ਤੇ ਭੰਡਾਰ ਵੀ ਉੱਥੇ ਹੀ ਨੇ ਜਿੱਥੇ ਮੇਰਾ ਪਾਰ ਬ੍ਰਹਮ ਪਰਮੇਸ਼ਰ ਮੌਜੂਦ ਹੈ, ਆਪਣਾ ਟਿਕਾਣਾ ਬਣਾ ਕੇ ਬੈਠਾ ਹੋਇਆ। ਜੋ ਕਿਛ ਪਾਇਆ ਸੋ ਇਹ ਕਾਵਾਰ, ਫਿਰ ਇਹ ਖਜ਼ਾਨਾ ਇਹੋ ਜਿਹਾ, ਭੰਡਾਰ ਇਹੋ ਜਿਹਾ, ਰੱਬ ਬਾਰ ਬਾਰ ਨਹੀਂ ਇਹਨੂੰ ਭਰਦਾ, ਉਹਨੇ ਇੱਕੋ ਵਾਰੀ ਜੋ ਪਾਉਣਾ ਸੀ ਉਸ ਖਜ਼ਾਨੇ ਵਿੱਚ ਪਾ ਦਿੱਤਾ, ਫਿਰ ਉਹਦੇ ਵਿੱਚ ਤੋਟ ਨਹੀਂ ਆਉਂਦੀ। ਦੋਨੇ ਹੱਥੀਂ ਵੰਡਦਾ ਸਮਾਜ ਤੇ ਦੁਨੀਆਂ ਵਿੱਚ, ਉਹਦੇ ਖਜ਼ਾਨੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਤੋਟ ਕਮੀ ਨਹੀਂ ਆਉਂਦੀ। ਤੇ ਬਚਨ ਨੇ ਗੁਰੂ ਕੇ ਪਿਆਰਿਓ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ। ਕਰ ਕਰ ਦਾ ਮਤਲਬ ਹੈ ਜੀਵਾਂ ਨੂੰ ਪੈਦਾ ਕਰ ਕਰਕੇ ਵੇਖੈ ਦਾ ਮਤਲਬ ਹੈ ਉਹਨਾਂ ਦੀ ਸੰਭਾਲ ਪਰਮਾਤਮਾ ਆਪ ਕਰਿਆ, ਪੈਦਾ ਵੀ ਆਪ ਕਰਿਆ। ਪਿੱਛੇ ਸਵਾਲ ਇਹ ਸੀ ਕਿ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਗੁਰੂ ਨਾਨਕ ਸਾਹਿਬ ਬਚਨ ਕਰਦੇ ਮਾਲਕ ਤੂੰ ਹੀ ਜੀਵਾਂ ਨੂੰ ਪੈਦਾ ਕਰ ਕਰਕੇ ਵੇਖੈ, ਵੇਖੈ ਦਾ ਮਤਲਬ ਇਹਨਾਂ ਦੀ ਸੰਭਾਲ ਵੀ ਤੂੰ ਆਪ ਕਰਦੈ, ਤੂੰ ਸਿਰਜਣਹਾਰ। ਅਸਲ ਸਿਰਜਣਹਾਰ ਇਹ ਸਾਰੀ ਕੁਦਰਤ ਤੂੰ ਬਣਾਈ, ਤੂੰ ਬਣਾ ਰਿਹਾ, ਇਹ ਸਭ ਤੇਰਾ ਹੀ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਕਾਰ ਦਾ ਮਤਲਬ ਇਹ ਕੰਮ ਜਿਹਦਾ ਜ਼ਿਕਰ ਆਪਾਂ ਕਰ ਰਹੇ ਹਾਂ, ਸਮਾਜ ਦੁਨੀਆਂ ਜੀਵਾਂ ਨੂੰ ਪੈਦਾ ਕਰ ਕਰਕੇ ਸੰਭਾਲ ਕਰਨ ਲਈ ਉਹਨਾਂ ਨੂੰ ਜੋ ਦਾਤਾਂ ਦੇਣੀਆਂ ਨੇ, ਇਹ ਕਾਰ ਦੇ ਬਾਰੇ ਗੁਰੂ ਨਾਨਕ ਸਾਹਿਬ ਸਮਝਾਉਂਦੇ, ਹੇ ਨਾਨਕ ਆਖ ਉਸ ਸਦਾ ਥਿਰ ਰਹਿਣ ਵਾਲੇ ਸੱਚੇ ਪਾਰ ਬ੍ਰਹਮ ਪਰਮੇਸ਼ਰ ਦੀ ਇਹ ਜਿਹੜੀ ਕਾਰ ਹੈ ਨਾ, ਕੰਮ ਹੈ, ਇਹ ਵੀ ਸਦਾ ਥਿਰ ਰਹਿਣ ਵਾਲਾ, ਉਹਦਾ ਖਜ਼ਾਨਾ ਇਹੋ ਜਿਹਾ, ਉਹ ਕਦੇ ਘਟਦਾ ਨਹੀਂ ਹੈ, ਵਧਦਾ ਹੀ ਹੈ, ਘਟਦਾ ਕਦੇ ਨਹੀਂ ਹੈ। ਉਹਨੇ ਇੱਕੋ ਵਾਰੀ ਜੋ ਪਾਣਾ ਸੀ ਇਹਦੇ ਵਿੱਚ ਪਾ ਦਿੱਤਾ। ਇੱਧਰ ਉੱਧਰ ਦਾਤਾਂ ਲੈਣ ਦੇ ਲਈ ਨਮਸਕਾਰ ਕਰਨ ਵਾਸਤੇ ਯਤਨ ਨਾ ਕਰੋ, ਗੁਰੂ ਨਾਨਕ ਸਾਹਿਬ ਬਚਨ ਕਰਦੇ ਉਹਦੇ ਅੱਗੇ ਆਦੇਸ਼ ਕਰੋ, ਉਹਦੇ ਅੱਗੇ ਨਮਸਕਾਰ ਕਰੋ। ਆਦੇਸ਼ ਕਿਸੈ? ਆਦੇਸ਼ ਉਸ ਪਰਮਾਤਮਾ ਅੱਗੇ ਨਮਸਕਾਰ ਕਰੋ, ਉਹਨੂੰ ਬਾਰ ਬਾਰ ਨਮਸਕਾਰ ਕਰੋ। ਹੁਣ ਉਹ ਪਰਮਾਤਮਾ ਹੈ ਕੀ ਹੈ ਕਹਿ ਕੇ ਮੈਂ ਨਾਲ ਹੀ ਸਮਾਪਤੀ ਕਰ ਦੇਣੀ, ਸਮਾਂ ਹੋ ਗਿਆ। ਆਦ ਜੋ ਸਾਡਾ ਸਭਨਾ ਦਾ ਸਾਰੇ ਸੰਸਾਰ ਦਾ ਮੂਲ ਹੈ, ਮੁੱਢ ਹੈ ਉਹ ਆਦ, ਉਹਦੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਅਨੀਲ, ਅਨੀਲ ਦਾ ਅੱਖਰੀ ਅਰਥ ਹੈ ਸ਼ੁੱਧ ਸਰੂਪ ਹੈ, ਉਹ ਬਿਲਕੁਲ ਸ਼ੁੱਧ। ਅਨਾਦ, ਉਹਦਾ ਆਪਣਾ ਕੋਈ ਆਦ ਨਹੀਂ ਹੈ, ਉਹ ਸਭ ਦਾ ਆਦ ਹੈ, ਆਪ ਅਨਾਦ ਹੈ, ਆਦ ਤੋਂ ਰਹਿਤ ਹੈ। ਅਗਲਾ ਚੌਥਾ ਲਫ਼ਜ਼ ਹੈ ਪਿਆਰਿਓ ਅਨਾਹਤ, ਉਹਦੀ ਹੱਤਿਆ ਨਹੀਂ ਕੋਈ ਕਰ ਸਕਦਾ, ਉਹਨੂੰ ਮਾਰ ਨਹੀਂ ਕੋਈ ਸਕਦਾ, ਉਹ ਮਰਦਾ ਨਹੀਂ ਹੈ, ਨਾਸ ਰਹਿਤ ਹੈ, ਅਨਾਹਤ। ਜੁਗ ਜੁਗ ਇੱਕੋ ਵੇ, ਹਰ ਸਮੇਂ ਉਹ ਇੱਕੋ ਜਿਹਾ ਹੀ ਵਰਤ ਰਿਹਾ, ਨਾ ਕਦੇ ਉਹ ਬੱਚਾ ਸੀ, ਨਾ ਜਵਾਨ ਤੇ ਨਾ ਬੁੱਢਾ। ਇਹਦੇ ਬਾਰੇ ਗੁਰਬਾਣੀ ਇਹੀ ਦੱਸਦੀ ਹੈ ਕਿ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਉਹੀ ਆਪਣੀ ਕਾਇਨਾਤ ਨੂੰ ਚਲਾਉਣ ਵਾਸਤੇ ਸੰਸਾਰੀ ਹੈ, ਉਹੀ ਭੰਡਾਰੀ ਹੈ ਤੇ ਉਹੀ ਦੇਵਾਨ, ਕਿਉਂਕਿ ਉਹਦੇ ਹੁਕਮ ਨਾਲ ਹੀ ਜਨਮ ਹੁੰਦਾ, ਉਹਦੇ ਹੁਕਮ ਨਾਲ ਹੀ ਸਭ ਦਾਤਾਂ ਮਿਲਦੀਆਂ ਨੇ, ਭੰਡਾਰੇ ਮਿਲਦੇ ਨੇ, ਖਜ਼ਾਨੇ ਮਿਲਦੇ, ਤੇ ਉਹਦੇ ਹੁਕਮ ਨਾਲ ਹੀ ਪ੍ਰਾਣ ਤੇ ਜਿੰਦ ਨਿਕਲਦੀ ਹੈ। ਜੰਮਣ ਮਰਨਾ ਹੁਕਮ ਹੈ, ਉਹਦਾ ਹੁਕਮ ਚੱਲਦਾ, ਜਨਮ ਮਰਨ ਤੇ ਜਦੋਂ ਕੁਛ ਦੇਣਾ ਤਾਂ ਵੀ ਉਹ ਹੁਕਮ ਕਰਦਾ ਤੇ ਪ੍ਰਾਪਤ ਹੁੰਦਾ। ਫੁੱਲਾਂ ਚੁੱਕਾਂ ਦੀ ਖਿਮਾ ਚੱਲ ਰਹੀ ਜਬ ਬਾਣੀ ਵਿੱਚੋਂ ਪੌੜੀ ਦੀ ਵਿਚਾਰ ਕਰਦੇ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਆਓ ਸਭ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ। ਪਹਿਲਾਂ ਸਲੋਕ ਜੀ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੋ ਨਿਧਾਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਕਿਆਂ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਿਆ ਰਿਆਇਤ, ਦੇਗ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਸੱਚੇ ਪਾਤਸ਼ਾਹ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਸਵਰੂਪ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਮਿਹਰਾਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ। ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਹਜ਼ੂਰ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਹੋਈਆਂ, ਗਰੀਬ ਨਿਵਾਜ, ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਸੇਵਾ ਨਿਭਾਉਂਦਿਆਂ, ਆਪ ਜੀ ਕੇ ਪਾਵਨ ਚਰਨਾਂ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਦੇ ਨੇ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤਾ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਦੇ ਹੋਏ ਸਮੂਹ ਸੰਗਤ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਜੀਓ। ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ ਬਖਸ਼ਿਸ਼ ਕਰਨਾ, ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਅਰਦਾਸ ਬੇਨਤੀਆਂ ਹਨ। ਸੱਚੇ ਪਾਤਸ਼ਾਹ ਜੀ ਸਵਰਗਵਾਸੀ ਸਰਦਾਰ ਮਨੋਹਰ ਸਿੰਘ ਪਾਵਾ ਤੇ ਬੀਬੀ ਅਮਰਜੀਤ ਕੌਰ ਪਾਵਾ, ਤਿਨ੍ਹਾਂ ਦੇ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਹੈ। ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਅਤੇ ਮਨੋਹਰ ਸਿੰਘ ਪਾਵਾ ਬੀਬੀ ਅਮਰਜੀਤ ਕੌਰ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ।
ਸਵਰਗਵਾਸੀ ਸਰਦਾਰ ਜਗਜੀਤ ਸਿੰਘ ਅਰੋੜਾ ਤੇ ਮਾਤਾ ਸੁਰਿੰਦਰ ਕੌਰ ਤਿੰਨਾਂ ਦੇ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਦੀ ਅਰਦਾਸ ਹੈ। ਆਪ ਜੀ ਨੇ ਕਿਰਪਾ ਕਰਨੀ। ਅਮਰਜੀਤ ਕੌਰ ਜੀ ਦੇ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਹੈ। ਸਵਰਗਵਾਸੀ ਅਮਰਜੀਤ ਸਿੰਘ ਜਰਾਲ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਜਗੀਰ ਕੌਰ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਬੀਬੀ ਹਰਜੀਤ ਕੌਰ ਭਸੀਨ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਜਸਵੰਤ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ। ਭਾਈ ਰਣਜੀਤ ਸਿੰਘ ਜੀ ਚੱਠਾ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ। ਬੀਬੀ ਸੁਰਿੰਦਰ ਕੌਰ ਜੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ। ਬੀਬੀ ਪ੍ਰਭਜੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਆਰਐਨ ਦੇ ਇਗਜ਼ਾਮ ਹਨ, ਉਹਨਾਂ ਦੀ ਸਫਲਤਾ ਵਾਸਤੇ ਆਪ ਜੀ ਕੇ ਚਰਨਾਂ ਵਿੱਚ ਅਰਦਾਸ। ਸੋਖੀ ਵਿਰਦੀ ਸੇਗੂ ਪਰਿਵਾਰਾਂ ਵੱਲੋਂ ਆਪ ਚੜ੍ਹਦੀ ਕਲਾ ਦੀ ਅਰਦਾਸ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਬੀਬੀ ਸੁਖਵਿੰਦਰ ਕੌਰ ਜੀ ਦਾ ਅੱਜ ਜਨਮ ਦਿਨ, ਆਪ ਜੀ ਨੇ ਕਿਰਪਾ ਕਰਨੀ, ਸਦਾ ਮੇਰਾ ਭਰਿਆ ਹੱਥ ਰੱਖਣਾ। ਭਾਈ ਕੁਲਵੀਰ ਸਿੰਘ ਸਾਹਨੀ ਅਤੇ ਬੀਬੀ ਇੰਦਰਜੀਤ ਕੌਰ ਸਾਹਨੀ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਬੀਬੀ ਪਰਮਜੀਤ ਕੌਰ ਔਲਖ ਜੀ ਦੀ ਬਰਸੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ। ਆਪ ਜੀ ਨੇ ਕਿਰਪਾ ਕਰਨੀ, ਸਮੂਹ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਦਾਸਾਂ ਭੇਟਾ ਗੁਰੂ ਘਰ ਲਈ ਆਈ, ਆਪ ਜੀ ਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਇਸ ਵਕਤ ਕਿਰਪਾ ਕਰੋ ਜੀ, ਸਮੂਹ ਸੰਗਤ ਨੂੰ ਨਿਹਾਲ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੋਂ ਉਪਰੰਤ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਆਪਣੇ ਅਗਲੇ ਦੀਵਾਨ ਸਜਾਉਣ ਦੇ ਲਈ ਹਾਲ ਨੰਬਰ 1 ਵਿੱਚ ਜਾਣ ਦੀ ਆਪ ਜੀ ਨੇ ਆਗਿਆ ਬਖਸ਼ਿਸ਼ ਕਰਨੀ ਆਪਣੇ ਸੁਖਾਸਨਾਂ ਦੀ। ਆਪ ਜੀ ਨੇ ਕਿਰਪਾ ਕਰਨੀ, ਗਰੀਬ ਨਵਾਜ ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਪ੍ਰਥਮ ਕਵਿਓ ਬਾਜ ਬੇਨਤੀ ਜਾਓ ਭਾਈ, ਹਮਰੀ ਘਰੋ ਹਾਦਰ ਅੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨ ਮਨ ਹੈ ਹਮਾਰਾ, ਆਪਣਾ ਜਾਨ ਗੁਰ ਬ੍ਰਤ ਪਾਰਾ। ਹਮਰੇ ਦੁਸ਼ਵੈ ਤੁਮ ਘਾਵੋ, ਆਪ ਹਾਦੈ ਮੂਹੇ ਬਚਾਵੋ। ਸੁਖੀ ਵਸੈ ਮੋਰੋ ਪੁਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਵਾਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਚਾੜ ਕੋਈ ਉਵਰ ਨਾ ਧਿਆਉਂ, ਜੋ ਉਵਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁੰਟ ਸਤਰ ਹਮਾਰੇ ਮਾਰੀਐ। ਆਪ ਹਾਦੈ ਮੁਝੈ ਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ। ਖੁਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਏ ਰਾਖ ਨੁਹਾਰੇ, ਸਾਹਿਬ ਸੰ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰ ਚਤੁਰਦਸ ਗੰਤਾ। ਕਾਲ ਪੈ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਤੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈ ਦਕਸ਼ਨ ਪੁਜਾਇਓ। ਆਦਮ ਤੇ ਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਰੂ ਸੁਤਰਨ ਕੋ ਬਲਮੋ ਬੁਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚਿੱਟੀ ਤੇ ਕੁੰਚਰਿਆ ਸਥੂਲਾ, ਸਭ ਕਿਰਪਾ ਜਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਕਰ ਕਰਾ ਕਰ ਤਾਰਾ, ਪ੍ਰਜਾ ਧਰਤਵ ਦੇਹ ਅਪਾਰਾ। ਜਬਿਆ ਕਰ ਕਰਤ ਹੋ ਕਮੂ, ਤੁਮ ਮੈਂ ਮਿਲ ਦੇਹ ਤਰ ਸਮੂਹ। ਜਿਤੇ ਬਦਨ ਸੇ ਸੁਰ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦੇ ਅਰਿਆਲਮ। ਨਿਰੰਕਾਰ ਨਿਰੰਕਾਰ ਨਿਰਡੰਬ, ਆਦਿ ਨਾਦ ਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਗੋ ਭੇਵ ਨਾ ਪਾਓ ਦਿਵੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕੋ ਕਹਿ ਸਦਾ ਸਿੰਘ ਨਿਰੰਕਾਰ, ਕਚਿਨਤ ਨੈ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਵ ਸਜਾ ਪ੍ਰਸੰਨ ਸੰਸਾਰਾ। ਏਕ ਹੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡ ਜਿਸ ਜਕੀਨੀ ਉਤਪਜ ਖਾਨ, ਬਹੁ ਰਚ ਦੀਨੀ। ਕਹੂੰ ਕੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਿਓ ਸੰਕਰ ਕੈਠਾ। ਸਿਗਰੀ ਸਿਸ ਦਿਖਾਏ ਚੰਭਵ, ਆ ਜੁਗਾਸ ਰੂਪ ਸੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖੋ ਵਾਰੇ ਸਿੱਖ ਸੰਘਰੋ। ਦੁਖ ਜਿਤੇ ਅਠਵਾ ਸੁਖ ਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸ ਤੁਝ ਤਵ ਸਰਨੀ ਪਰੇ, ਤਿਨਕੇ ਦੁਸ਼ ਦੁਖ ਤਵੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਗਲ ਕੋਈ ਗਬਾਰ ਤੇ ਆਏ ਹੈ, ਤਾਂ ਕੇ ਕਾਲ ਨਿਕਟ ਨਹੀਂ ਆਏ ਹੈ। ਰੱਛਾ ਹੋਏ ਤਾਂ ਇਹ ਸਭ ਕਾਲ।

ਵਾਹਿਗੁਰੂ ਏਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ। ਆਪ ਜੀ ਦੀ ਕਿਰਪਾ ਸਦਕਾ ਸੰਪੂਰਨਤਾ ਹੋਈ। ਸਤਿਗੁਰੂ ਜੀ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਹੋਈ। ਚੌਪਈ ਸਾਹਿਬ ਬਾਣੀ ਦੇ ਪਾਠ ਕੀਤੇ ਗਏ। ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਿਰਪਾ ਕਰੋ। ਇਸ ਵਕਤ ਪਾਵਨ ਅਸਥਾਨਾਂ ਤੋਂ ਨਿੱਜੀ ਅਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ। ਰਾਹ ਪੈਂਡੇ ਵਿੱਚ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਆ ਗੈਲਰੀ ਨੰਬਰ 1 ਦੇ ਵਿੱਚ ਦਰਸ਼ਨ ਤਾਂ ਰਹੇ ਕਰੋ ਤੇ ਨਾਲ ਦੇਗ ਵੀ ਉੱਥੇ ਵਰਤੀ ਜਾ ਰਹੀ ਹੈ ਜੀ। ਉੱਥੇ ਜਾ ਕੇ ਨਤਮਸਤਕ ਹੋਣ ਦੀ ਕਿਰਪਾ ਕਰਨੀ ਸਭ ਨੇ। ਇੱਥੇ ਖਾਲਸਾ ਸਕੂਲ ਨੂੰ ਆਪਾਂ ਡਿਸਟਰਬ ਨਾ ਕਰੀਏ, ਡਿਸਟਰੈਕਟ ਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਦੀਵਾਨ ਹਾਲ ਵਿੱਚ ਆ ਰਹੀ ਹੈ ਗੁਰੂ ਸਾਹਿਬ ਦੇ ਮੱਥਾ ਟੇਕਣ ਤੇ ਦੀਵਾਨ ਵਿੱਚ ਜੁੜਨ ਲਈ, ਉਹਨਾਂ ਲਈ ਇਨਫੋਰਮੇਸ਼ਨ ਹੈਗੀ ਹੈ ਕਿ ਦੀਵਾਨ ਉੱਪਰ ਸਜੇ ਹੋਏ ਨੇ ਗੁਰੂ ਸਾਹਿਬ ਨੇ। ਹੁਣ ਇੱਥੇ ਇਸ ਵੇਲੇ ਖਾਲਸਾ ਸਕੂਲ ਦਾ ਪ੍ਰੋਗਰਾਮ ਹੋਣਾ, ਸਾਡੀ ਅਸੈਂਬਲੀ ਸ਼ੁਰੂ ਹੋਣੀ ਹੈ ਹਰ ਸੰਡੇ 2 ਵਜੇ ਆਨਵਰਡਸ। ਇਹ ਹਾਲ ਮੇਨ ਹਾਲ ਹੈਗਾ, ਇਹ ਖਾਲਸਾ ਸਕੂਲ ਲਈ ਯੂਜ਼ ਹੁੰਦਾ ਹੈ। ਸੋ ਗੈਲਰੀ ਨੰਬਰ 1 ਜਿਹੜੀ ਗੈਲਰੀ 1 ਉੱਤੇ ਹੈ, ਮੇਰੇ ਲੈਫਟ ਸਾਈਡ ਤੇ ਜਿਹੜੀ ਹੈਗੀ ਹੈ ਉੱਥੇ ਗੁਰੂ ਮਹਾਰਾਜ ਦੇ ਦੀਵਾਨ ਸਜੇ ਹੋਏ ਨੇ, ਕੀਰਤਨ ਵੀ ਹੋ ਰਿਹਾ ਤੇ ਦੇਗ ਵੀ ਵਰਤਾਈ ਜਾ ਰਹੀ ਹੈ। ਆ ਜਾਣਗੇ।

connect me with another. Connect me with Tarni.

ਸਾਰੀ ਸਾਧ ਸੰਗਤ, ਖਾਲਸਾ ਸਕੂਲ ਦੇ ਪਿਆਰੇ ਬੱਚੇ, ਬੱਚਿਆਂ ਦੇ ਮਾਤਾ ਪਿਤਾ ਤੇ ਬਜ਼ੁਰਗ, ਸਾਰੀ ਸੰਗਤ ਹੱਥ ਜੋੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 2 ਮਿੰਟ ਲੇਟ ਹੋ ਗਏ ਹਾਂ ਤੇ ਹੁਣ ਅਸੈਂਬਲੀ ਸ਼ੁਰੂ ਕਰਨ ਲੱਗੇ ਹਾਂ। ਸਾਰੇ ਬੱਚੇ ਜਿੱਥੇ ਵੀ ਨੇ ਪਲੀਜ਼ ਬੈਠ ਜਾਓ। ਤੇ ਲੱਗਦਾ ਹੌਲੀ ਹੌਲੀ ਆ ਰਹੇ ਹਨ ਬੱਚੇ। ਆਓ ਸਾਰੇ ਅਸੈਂਬਲੀ ਸ਼ੁਰੂ ਕਰਦੇ ਹਾਂ ਜੀ। ਅੱਖਾਂ ਬੰਦ ਕਰਕੇ ਸਾਰੇ ਟਿੱਕ ਕੇ ਬੈਠੋ ਜੀ। ਆਪਣੇ ਬੈਗ ਛੱਡ ਦਿਓ, ਇੱਕ ਦੂਜੇ ਨੂੰ ਟੱਚ ਨਹੀਂ ਕਰਨਾ।

ਕੁਛ ਬੱਚਿਆਂ ਦੇ ਪੇਰੈਂਟਸ ਮੈਨੂੰ ਮਿਲਦੇ ਨੇ ਤੇ ਕਹਿੰਦੇ ਨੇ ਮੇਰੇ ਬੱਚੇ ਨੇ ਸਟੇਜ ਤੇ ਬੈਠਣਾ, ਅੱਜ ਵੀ ਹੋਇਆ। ਸੋ ਬੜੀ ਚੰਗੀ ਗੱਲ ਹੈ, ਹਰ ਇੱਕ ਮਾਂ ਬਾਪ ਚਾਹੁੰਦਾ ਮੇਰਾ ਬੱਚਾ ਪਾਠ ਸਿੱਖੇ, ਪਰ ਕਈ ਬੱਚਿਆਂ ਨੂੰ ਨਾ ਪੰਜ ਪੌੜੀਆਂ ਦਾ ਪਾਠ ਵੀ ਨਹੀਂ ਆਉਂਦਾ ਚੰਗੀ ਤਰ੍ਹਾਂ। ਸੋ ਸਾਡੀ ਕੋਸ਼ਿਸ਼ ਹੈ ਜਿਨ੍ਹਾਂ ਬੱਚਿਆਂ ਨੂੰ ਅਸੈਂਬਲੀ ਪੂਰੀ ਯਾਦ ਹੈ ਉਹ ਸਟੇਜ ਤੇ ਬੈਠਣ। ਸੋ ਹੁਣ ਚਿੰਤਨ ਸਿੰਘ ਜੀ ਅਨਾਊਂਸਮੈਂਟ ਵੀ ਕਰਨਗੇ। ਸੋ ਆਹ ਹੁਣ ਮੈਂ ਬੇਨਤੀ ਕਰਾਂਗਾ, ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਯੂਟਿਊਬ 'ਤੇ ਕਈ ਅਸੈਂਬਲੀਜ਼ ਹੈ ਨਹੀਂ ਸਾਡੀਆਂ ਹੈਗੀਆਂ ਨੇ, ਸੋ ਦੇਖ ਕੇ ਉਹਨਾਂ ਨੂੰ ਬੱਚਿਆਂ ਨੂੰ ਸਿਖਾਓ। ਆਪ ਰੋਜ਼ ਸੁਣੋ, ਰੋਜ਼ ਨਾਲ ਬੱਚਿਆਂ ਨੂੰ ਕਰਾਓਗੇ, ਜਿਉਂ ਜਿਉਂ ਬਾਣੀ ਬੱਚਿਆਂ ਨੂੰ ਯਾਦ ਹੋਏਗੀ ਸੀਮਿੰਟ 'ਚ ਜੁੜਨਗੇ, ਤੁਸੀਂ ਵੇਖੋ ਉਹਨਾਂ ਦੀ ਪੜ੍ਹਾਈ ਵੀ ਵਧੀਆ ਹੋਏਗੀ ਅਤੇ ਚੰਗੇ ਇਨਸਾਨ ਬਣਨਗੇ। ਆਓ ਗੁਰੂ ਮਾਤ ਕਿਰਪਾ ਕਰਨ ਹੁਣ ਊੜਾ ਐੜਾ ਈੜਾ ਸਰ।

ਐਕਚੁਅਲੀ ਮੈਂ ਗੱਲ ਕਹਿਣਾ ਚਾਹੁੰਦਾ ਸੀ ਸਾਰਿਆਂ ਨੂੰ ਕਿ ਜਿੱਥੇ ਤੁਸੀਂ ਬੱਚਿਆਂ ਨੂੰ ਪਾਠ ਯਾਦ ਕਰਾਉਂਦੇ ਹੋ, ਸਿਮਰਨ ਕਰਾਉਂਦੇ ਹੋ, ਦੋਨੋਂ ਤੁਹਾਡੇ ਸਾਰੇ ਪੇਰੈਂਟਸ, ਇੱਕ ਦੋ ਪੇਰੈਂਟਸ ਇੱਥੇ ਜ਼ਰੂਰ ਖੜ੍ਹੇ ਹੋਣ। ਦੇਖੋ ਜੇ ਤੁਹਾਡਾ ਬੱਚਾ ਇੱਥੇ ਸਟੇਜ 'ਤੇ ਬੈਠਾ ਹੋਇਆ, ਹੁਣ ਕਿੰਨੇ ਅੱਛੇ ਲੱਗ ਰਹੇ ਨੇ ਬੱਚੇ, ਹੈ ਨਾ, ਬਾਣੀ ਪੜ੍ਹ ਰਹੇ ਨੇ ਅੱਖਾਂ ਬੰਦ ਕਰਕੇ, ਪਰ ਕਈ ਵਾਰ ਇੱਥੇ ਬੈਠ ਕੇ ਬੱਚੇ ਸ਼ਰਾਰਤ ਕਰਦੇ ਨੇ, ਇੱਕ ਦੂਜੇ ਨੂੰ ਛੇੜਦੇ ਆ, ਉਹ ਤੁਹਾਡੀ ਰਿਸਪੋਂਸਿਬਿਲਟੀ ਹੈ। ਕੋਈ ਇਹ ਨਾ ਕਹੇ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਕਰ ਰਿਹਾ ਸੀ, ਤੁਸੀਂ ਨੇੜੇ ਹੋ ਕੇ ਪਹਿਲਾਂ ਹੀ ਬੱਚਿਆਂ ਨੂੰ ਸੁਧਾਰ ਦੇਣਾ, ਇਹ ਮੈਂ ਜ਼ਰੂਰ ਗੱਲ ਕਰਨਾ। ਅੱਜ ਮੈਨੂੰ ਲੱਗਦਾ ਸਾਰੇ ਠੀਕ ਬੈਠੇ ਨੇ, ਹੈ ਨਾ, ਕਈ ਵਾਰ ਬੜੀ ਇੱਥੇ ਹਲਚਲ ਜਿਹੀ ਹੁੰਦੀ ਹੈ, ਸੋ ਭੁੱਲਾਂ ਦੀ ਮਾਫ਼ੀ ਜੀ, ਦਸ ਭਾਸ਼ਾਵਾਂ ਦੇ ਨਾਮ। ਸੋ ਪੇਰੈਂਟਸ, ਤੁਸੀਂ ਬੱਚਿਆਂ ਦੇ ਮਾਤਾ ਪਿਤਾ, ਤੁਸੀਂ ਆਪ ਹੀ ਸਿੱਖ ਰਹੇ ਹੋ, ਬੱਚਿਆਂ ਨੂੰ ਵੀ ਸਿਖਾ ਰਹੇ ਹੋ, ਹੈਸੀਟੇਟ ਨਾ ਕਰੋ, ਨਾਲ ਬੋਲੋ ਸਾਰੇ, ਉੱਚੀ ਆਵਾਜ਼, ਦੂਰੋਂ ਦੇ ਨਾਮ ਬੋਲਣੇ, ਗੁਰੂ ਦੀ ਬਾਣੀ ਪੜ੍ਹਨੀ ਹੈ, ਸੋ ਕੋਈ ਹੈਸੀਟੇਟ ਨਾ ਕਰੋ, ਆਵਾਜ਼ ਤੁਹਾਡੀ ਖਰਾਬ ਹੈ, ਠੀਕ ਹੋ ਜਾਏਗੀ, ਹੋ ਜਾਂਦੀ ਹੈ, ਸਾਰੇ ਬੋਲੋ ਜੀ।

0: ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਬੱਚੇ ਨਾਲ ਸਟੇਜ ਤੇ ਬੈਠ ਕੇ ਪਹਿਲੀ ਵਾਰ ਕਈਆਂ ਬੱਚਿਆਂ ਨੇ ਨਾਲ ਬੈਠ ਕੇ ਕੀਤਾ, ਬਹੁਤ ਅੱਛਾ ਕਰ ਰਹੇ ਸਨ। ਤੇ ਸਾਰੀ ਸੰਗਤ ਦਾ, ਸਾਰੇ ਸਟ੍ਰਿੰਗ ਇੰਸਟਰੂਮੈਂਟ ਤੇ ਇੰਸਟਰੂਮੈਂਟ ਜਿਹੜੇ ਵੀ ਵਾਜਾ ਤਬਲਾ ਵਜਾ ਰਹੇ ਸਨ ਬੱਚੇ, ਸਾਰਿਆਂ ਦਾ ਧੰਨਵਾਦ ਹੈ ਜੀ। ਫੁੱਲਾਂ ਚੁੱਕਣ ਦੀ ਖਿਮਤ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਟ ਅ ਕੁਇਕ ਅਨਾਊਂਸਮੈਂਟ, ਰੀਆਈਟਰੇਟਿੰਗ ਜਿਹੜੀ ਗੱਲ ਭਾਈ ਸਾਹਿਬ ਜੀ ਨੇ ਕਹੀ ਹੈ। ਸੋ ਵੀ ਡੂ ਵਾਂਟ ਕਿ ਅਸੈਂਬਲੀ ਦੀ ਕੁਆਲਿਟੀ ਰਿਮੇਨਸ ਗੁੱਡ, ਐਂਡ ਦੈਟਸ ਵਾਈ ਵੀ ਵਾਂਟ ਕਿਡਸ ਹੂ ਆਰ ਟ੍ਰੇਨਡ ਇਨ ਦੀ ਅਸੈਂਬਲੀ ਸਿਟਿੰਗ ਔਨ ਦਾ ਸਟੇਜ। ਸੋ ਤੁਸੀਂ ਜੇ ਚਾਹੁੰਦੇ ਹੋ ਟੈਸਟ ਕਰਵਾਉਣਾ, ਜਾਂ ਬੱਚੇ ਟੈਸਟ ਆਪਣੇ ਆਪ ਨੂੰ ਕਰਾਉਣਾ ਚਾਹੁੰਦੇ ਨੇ ਫੋਰ ਅਸੈਂਬਲੀ, ਤੁਸੀਂ ਮੈਨੂੰ ਆਪਣੇ ਨਾਂ ਦੇ ਸਕਦੇ ਹੋ। ਸਤਿੰਦਰਜੀਤ ਭੈਣ ਜੀ ਇਜ਼ ਆਲਸੋ ਸਿਟਿੰਗ ਦੇਅਰ, ਉਹਨਾਂ ਨੂੰ ਦੇ ਸਕਦੇ ਹੋ ਨਾਂ। ਜਾਂ ਸੁਖਵਿੰਦਰ ਭੈਣ ਜੀ ਲੈਵਲ 7 ਟੀਚਰਸ, ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਹੋ ਨਾਂ। ਐਂਡ ਵੀਲ ਦੈਨ ਲੈਟ ਯੂ ਨੋ ਕਿ ਕਿਸ ਦਿਨ ਕਿਸ ਵੇਲੇ ਵੀ ਵਿਲ ਟੈਸਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂ ਕੈਨ ਗੋ ਟੂ ਯੋਰ ਕਲਾਸਿਸ।

ఫోన్ పడుతుంది.